ਦਾ ਜਪਿਆ ਆ ਵਾਹਿਗੁਰੂ ਸਾਡੇ ਹਿਰਦੇ ਤੇ ਵਸਿਆ ਗੰਗਾ ਰਾਮ ਤੂੰ ਸਾਡੇ ਨਾਂ ਦੀ ਉਡੀਕ ਕਰ ਦੇ ਗੰਗਾ ਰਾਮ ਹੌਸਲਾ ਕੀ ਲੱਖ ਮੋਰ ਗਿਣ ਕੇ ਲੈ ਲਈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਂ ਦੀ ਲਾਹੌਰ ਦੀ ਉਡੀਕ ਕਰ ਪਠਾਨ ਤੁਰ ਪਏ ਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲੇ ਤੇ ਲਾਹੌਰ ਆ ਗਏ ਲਾਹੌਰ ਦੇ ਦਰਵਾਜ਼ੇ ਦੇ ਕੋਲ ਆ ਪਹੁੰਚੇ ਇਧਰੋਂ ਪਠਾਨ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕਰਦਾ ਹੈ ਅੱਗੇ ਸਾਹਿਬ ਜੀ ਮਿਲੇ ਤੇ ਕਹਿਣ ਲੱਗੇ ਉਹ ਖਾਨ ਕਿੱਥੋਂ ਆਇਆ ਦਿੱਲੀ ਤੂੰ ਆਖੋ ਸ੍ਰੀ ਵਾਹਿਗੁਰੂ ਪਠਾਨ ਬੜਾ ਹੈਰਾਨ ਹੈ ਇਹਨੂੰ ਕਿਸ ਤਰ੍ਹਾਂ ਪਤਾ ਲੱਗੇ ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਰ ਦੀ ਹੁੰਡੀ ਵੀ ਹੈ ਨਾ ਪਠਾਨ ਹੋਰ ਬੜਾ ਅਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂ ਹੈ ਹਜ਼ੂਰ ਕਹਿਣ ਲੱਗੇ ਅਮਰਦਾਸ ਦੇ ਨਾਂ ਦੀ ਹੈ ਨਾ ਹੁੰਡੀ ਉਹ ਅਸੀਂ ਆਵਾਂ ਅੱਗੇ ਅੱਗੇ ਹਜ਼ੂਰ ਚੱਲ ਰਹੇ ਪਿੱਛੇ ਪਿੱਛੇ ਪਠਾਨ ਸਾਹਿਬ ਜੀ ਇੱਕ ਸਜੀ ਹੋਈ ਦੁਕਾਨ ਦੇ ਉੱਤੇ ਪਹੁੰਚੇ ਲੈ ਵੀ ਪਠਾਨ ਬੈਠ ਗਿਆ ਲੱਖ ਮੋਰ ਗਿਣ ਕੇ ਦੇ ਦਿੱਤੀ ਆ ਖੁਦ ਸੀ ਮੋਰ ਲੈ ਕੇ ਜਿਸਨੇ ਪਠਾਨ ਭੁਲਿਆ ਚਾਰ ਕਦਮ ਹੀ ਗਿਆ ਸੀ ਖਿਆਲ ਆਇਆ ਮਨ ਇਹੋ ਜਿਹੇ ਆਦਮੀ ਅੱਜ ਤੱਕ ਕਦੇ ਨਹੀਂ ਪਰ ਇਹ ਇਨਸਾਨ ਨਹੀਂ ਕੋਈ ਫਰਿਸ਼ਤਾ ਜਾਵੇ ਜਿਹਦੇ ਮਸਤਕ ਤੇ ਬੜਾ ਨੂਰ ਸੀ ਉਹਦੇ ਬਚਨਾਂ ਚ ਬੜਾ ਆਨੰਦ ਸੀ ਚਲੋ ਇੱਕ ਵਾਰੀ ਫਿਰ ਉਹਦੇ ਦਰਸ਼ਨ ਕਰੇ ਪਠਾਨ ਮੁੜ ਕੇ ਜਿਸ ਵੇਲੇ ਵਾਪਸ ਆਇਆ ਇਹਦੀ ਹੈਰਾਨੀ ਦੀ ਹੱਦ ਨਹੀਂ ਰਹੀ ਨਾ ਉਹ ਦੁਕਾਨ ਹੈ ਨਾ ਦੁਕਾਨਦਾਰ ਹੈ ਖੁਸ਼ ਹੀ ਰਹੇ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜੈ ਜੈ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ ਸੇਵਕ ਕੋ ਨਿਕਟੀ ਨਿਕਟੀ ਵੀ ਦਿਖਾਉਂਦਾ ਕਿ ਅਸੀਂ ਨਿਕਟ ਸਮਝੀਏ ਕਲਗੀਧਰ ਨਿਕਟ ਉਸਦਾ ਹੈ ਪਰ ਜੇ ਸਮਝੀਏ ਦੁਕਾਨੰਗ ਪ੍ਰਣਾਸੀ ਤੇ ਆਦਿਕ ਸਰੂਪੇ ਸਦਾ ਅਭ ਸੰਗੇ ਅਭੰਗੰਗ ਲੱਖ ਮੋਰ ਗੰਗਾ ਰਾਮ ਕੋਲ ਆ ਗਈ ਬਿਜਨਸਮੈਨ ਤੋਂ ਅੱਗੇ ਬੜਾ ਸੀ ਜੋ ਬਿਜਨਸ ਕੀਤਾ ਅੱਗੇ ਨਾਲ ਵੀ ਅਮੀਰ ਬਣ ਸਾਰੀ ਦਿੱਲੀ ਵਿੱਚ ਸੇਠ ਗੰਗਾ ਰਾਮ ਫਰਮਾਂ ਚੱਲ ਰਹੀਆਂ ਹਨ ਨੌਕਰ ਚਾਕਰ ਕਾਰੋਬਾਰ ਦੇਸਾਂ ਪ੍ਰਦੇਸਾਂ ਵਿੱਚ ਜਹਾਜ਼ਾਂ ਤੇ ਮਾਲ ਪਿਆ ਜਾਂਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਚ ਇੱਕ ਦਿਨ ਇੱਕ ਬ੍ਰਾਹਮਣ ਮੱਥੇ ਤੇ ਤਿਲਕ ਲੱਗਾ ਹੋਇਆ ਬੇਨਤੀ ਕੀਤੀ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ ਅਜੂਰ ਕਹਿਣ ਲੱਗੇ ਕਿਉਂ ਬਾਈ ਕੀ ਚਾਹੁੰਦਾ ਹੈ ਰੋ ਪਿਆ ਕਹਿਣ ਲੱਗਾ ਪਾਤਸ਼ਾਹ ਘਰ ਵਿੱਚ ਕੰਨਿਆ ਨੌਜਵਾਨ ਹੋਵੇ ਤੇ ਚਾਹੁੰਦਾ ਵੀ ਇਹ ਭਾਰਾ ਸਿਰ ਤੋਂ ਲੈ ਜਾ ਪਰ ਕੋਲ ਸਮਰੱਥਾ ਨਹੀਂ ਹੈ ਮਾਇਆ ਇਸ ਚਿੰਤਾ ਵਿੱਚ ਰਾਤ ਦਿਨ ਬੀਤੀ ਸੱਚਮੁੱਚ ਜਿਹਨਾਂ ਘਰਾਂ ਚ ਬੱਚੀਆਂ ਨੌਜਵਾਨ ਹੋ ਜਾਂਦੀਆਂ ਮਾਤਾ ਪਿਤਾ ਨੂੰ ਫੜੇ ਫਿਕਰ ਪਾਤਸ਼ਾਹ ਕਿਰਪਾ ਕਰੋ ਆਪ ਬਖਸ਼ਿਸ਼ ਕਰੋ ਬਰਾਬਰ ਦੀ ਡਗੌਰੀ ਫੜੋ ਅਜੂਰ ਕਹਿਣ ਲੱਗੇ ਕਿੰਨੀ ਕਮਾਇਆ ਨਾਲ ਸਰ ਜਾਏਗਾ ਬ੍ਰਾਹਮਣ ਕਹਿਣ ਲੱਗਾ ਮਹਾਰਾਜ ਜੇ 200-300 ਰੁਪਈਆ ਦੇ ਦਿਓ ਤਾਂ ਗਰੀਬੀ ਦਾਵੇ ਦਾ ਕਾਰਜ ਕਰਦੇ ਹਾਂ ਬੱਚੀ ਦੇ ਹੱਥ ਪੀੜੇ ਕਰਦੇ ਹਾਂਗਾ ਫਰਜ਼ ਪੂਰਾ ਹੋ ਜਾਏ ਹਜ਼ੂਰ ਕਹਿਣ ਲੱਗੇ ਜੇ ਥੋੜੀ ਜਿਹੀ ਹਿੰਮਤ ਕਰ ਲਏ ਤਾਂ ਤੈਨੂੰ 500 ਰੁਪਈਆ ਮਿਲ ਸਕੇ ਮਹਾਰਾਜ ਉਹ ਕਿੱਦਾਂ ਹਜ਼ੂਰ ਕਹਿਣਗੇ ਸਾਡਾ ਗੁਮਾਸਤਾ ਰਹਿੰਦਾ ਦਿੱਲੀ ਗੰਗਾ ਰਾਮ ਮੁੰਡੀ ਲਿਖਦੇ ਨੇ ਉੱਥੇ ਚਲਾ ਜਾ 500 ਕਹਿਣ ਲੱਗਾ 7 ਵਜੇ ਸਾਹਿਬਾਂ ਨੇ ਹੁੰਡੀ ਲਿਖੀ ਬ੍ਰਾਹਮਣ ਲੈ ਕੇ ਦਿੱਲੀ ਪਹੁੰਚ ਗਏ ਪੁੱਛਦਾ ਪੁਛਾਂਦਾ ਸੇਠ ਗੰਗਾ ਰਾਮ ਦੇ

0: गंगाराम
1: फिर गंगू बन गए। क्यों बने? मालिक दी मेहर जो खत्म, मालिक दी मेहर का दरवाजा जो बंद हो गया। बाबा जी बचन कहते सन जे मालिक दी मेहर होवे तां मिट्टी सोना बन जाए, जे मेहर ना होवे तां सोना मिट्टी बन जाए। बाणी जी लिखिया जे ओ सोने नूं हथ लावे क्यों सेकी हो जाए। मेहर वड्डी सेठ गंगा राम गंगू बन जाता, दर दर भटकदा फिरदा है पर नाल रोंदा भी है। मैंने तो केडी भुल कीती, मालिक ने रीझ के तेरी बांह फड़ी सी, पर तू माया दे जंजाल पै, माया दी चमक दमक च आके तू गुरु नूं भुल गई। हुण अपने कीते कर्मां दा फल पा, बड़ा दुखी सोचिया तू तो बड़ी भुल कीती है, पर गुरु बख्शन दे एक बार फिर चल। दिल्ली उतरिया श्री गोविंदवाल साहब गंगा, गुरु दे मथे नहीं लगा सीधा लंगर च, भांडे मांजने शुरू कर। छे महीने फिर भांडे मांज, अज धन गुरु अमरदास पातशाह जी फिर लंगर च आ गए। गंगा राम तेनू तो सेठ गंगा राम बनाया सी, आखो श्री इथे उठे चरना नु घुट के जफी पा ली, भुगा मार के रोई जा, अखा दिया सिटिया चो प्यार दे सुचे मोती दुले जाते हैं, ते रो के कहता है तुम देवो सब किच दयाधार हम आके। अच्छा तेरे वालों कोई कमी नहीं रही, हर जी माता हर जी पिता हर जी ओ प्रतपाले प्रपालिक, हर जी मेरी सार करे हम हर के बालिक, सहजे सहज खिलाए ना नहीं करदा आलिक, अवगुण को ना चितारदा गल से। और मैं वो ननायक पुत्र हाँ तेरा, मां दी गोदी की छाल मार के बाहर निकलो, उसी तो बड़ी कृपा मैंने बख्श। रोई जाता है हजूर मुस्कुराता है, कह लगे गंगा राम रो ना पातशाह मैं पापी दाता नु पाके तेनू भुल गया, मेरे वर्गा नीच कौन हो सकता है। खसम विसारे ते कम जा। हजूर कहन लगे गंगा राम रो ना, तो मेरे सिखा दी फेरा के सेवा की है, एक मेरी फिर मंग आखो श्री गुरु कितना दे, गुरु कितना बख्शिश कर। पर अपनी सिखा दी सेवा ते लीज दा तलगीधर पिता जी ने फरमाया जो मेरे सिख दी सेवा कर रहे है वो मेरी कर रहे, जो मेरे सिख दे मूज पा रहे है मेरे मूज पा रहे, सेव करी इन्हीं की। तलगीधर पिता जी फरमाते जे सेवा करनी है तो मेरे सिखा दी करो, जीवन वाले वो मेनू पांदी है वो सेवा प्रवान है। सेव करी इन्हीं की भावत और की सेव सुहात न जी को, दान दियो इन्हीं को भलो। ये दान देना है क्योंकि दान दा फल मिलना, जे हा बीजे वो मिलेगा। ये दान करना है तो इन्हीं को भलो और आर को दान न लागे, और किसी ने दान करो और कहते मेरे तक पहुंच देगी। आगे फले इन्हीं को दियो, जग में जस और दियो सब फीको, मोगरे मैं मन ते तरते सिलो धन है सब ही। खालसा जी गुरु ने कितना प्यार पाया। माद गुजरी दा लाल प्या कहता है मेरा सिर भी इन्हों के वास्ते आखो सी, प्यार नाल आखो ना धन श्री गुरु गोबिंद सिंह जी। गुरु इतना प्यार प्या करता है सत्सिख क्यों ना कर, क्यों ना उम्र छके त्यार पर त्यार रहे, बाणी पढ़े इतने नहीं बने जिस गुरु ने इतनी बख्शिश की। गंगा राम एक बारी फिर मांग, तो गंगा राम रो पिया पातशाह मैं नहीं मंगदा जो तेनू चंगा लगता है, मैं छोटा हा मेरी मंग भी छोटी। हजूर कहने लगे ठीक गंगा राम अगे तो माया मंगी, ਪਰ ਜਿੱਥੇ ਮਾਇਆ ਨਿਰੀ ਮਾਇਆ ਜਿਹੜੀ ਹੈ ਨਾ ਰੱਬ ਨੂੰ ਭੁਲਾ ਦਿੰਦੀ ਆ ਖੁਸ਼ ਨਹੀਂ। ਜਿਹੜੀ ਨਿਰੀ ਮਾਇਆ ਹੈ ਇਹਦਾ ਅਰਥ ਹੈ ਮੈਂ ਆਇਆ, ਹਉ ਮੈਂ ਆ ਗਈ ਨਾ, ਮੈਂ ਆਇਆ ਤੇ ਜਿੱਥੇ ਮੈਂ ਆ ਜਾਂਦੀ ਉੱਥੇ ਤੂੰ ਨਹੀਂ। ਫਿਰ ਮਾਇਆ ਜਿਹੜੀ ਹੈ ਆਪਣੇ ਨਾਚ ਮੁਜਰੇ ਕਰਾਉਂਦੀ ਗਲਤ ਪਾਸੇ ਲੈ ਕੇ। ਤੋ ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲੇ ਉਹ ਵਸਤੂ ਵੀ ਦੇਵਾਂਗੇ ਜਿਹਦੇ ਨਾਲ ਮਾਇਆ ਤੇਰੇ ਤੇ ਅਸਰ ਵੀ ਕਰੇ। ਝੋਲੀ ਗੱਲ ਲਈ ਪਾਤਸ਼ਾਹ ਕਰੋ ਕਿਰਪਾ, ਹਜ਼ੂਰ ਕਹਿਣ ਲੱਗੇ ਗੰਗਾ ਰਾਮ ਜਪ ਸਤਨਾਮ। ਮੁੱਖ ਪਹਿਲੇ ਨਾਮ ਸੁਹਾਗਣ ਪਤੀ ਨੂੰ ਮੰਗ ਲੈਂਦੀ, ਕੱਪੜੇ ਹਾਰ ਸ਼ਿੰਗਾਰ ਗਹਿਣੇ ਆਪੇ ਆ ਜਾਂਦੇ, ਕੋਈ ਕਮੀ ਨਹੀਂ ਰਹੀ। ਸਿੱਖ ਗੁਰੂ ਨੂੰ ਮੰਗ ਲੈਂਦਾ ਦੁਨੀਆਂ ਦੇ ਪਦਾਰਥ ਆਪਣੇ ਆਪ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਗੰਗਾ ਰਾਮ ਤੈਨੂੰ ਨਾਮ ਦੀ ਦਾਤ ਬਖਸ਼ੀ। ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਆਏ ਗਏ ਗੁਰਸਿੱਖਾਂ ਦੀ ਸੇਵਾ ਕਰਿਆ ਕਰ, ਮਾਇਆ ਵੀ ਤੈਨੂੰ ਮਿਲੇ। ਪਰ ਹੁਣ ਮਾਇਆ ਅਸਰ ਨਹੀਂ, ਕੀ ਕਹਿੰਦੇ ਜੀ ਕਿਉਂ ਅਸਰ ਨਹੀਂ ਕਰਦੀ? ਜਿੱਥੇ ਨਾਮ ਹੈ, ਜਿਸ ਤਰ੍ਹਾਂ ਹਜ਼ੂਰ ਨੇ ਮਿਸਾਲ ਦਿੱਤੀ ਹੈ, ਜੈਸੇ ਜਲ ਮੇ ਕਵਨ ਨਿਰਾਲਮ, ਮੁਰਗ ਆਈ ਕਵਰ ਫੁੱਲ ਪਾਣੀ ਚ ਰਹਿੰਦਾ, ਪਾਣੀ ਚ ਰਹਿੰਦਾ ਹੋਇਆ ਨਿਆ, ਪਾਣੀ ਵੀ ਪਾਣੀ ਵੀ ਹੈ ਨਾਲ ਚਿੱਕੜ ਵੀ, ਆਖੋ ਸ੍ਰੀ ਪਾਣੀ ਵੀ ਚਿੱਕੜ ਵੀ ਪਰ ਕਵਰ ਫੁੱਲ ਫਿਰ ਵੀ ਖਿੜਿਆ ਹੀ ਰਹਿੰਦਾ। ਕਿਉਂ? ਕੁਦਰਤ ਨੇ ਇਹਦੇ ਵਿੱਚ ਸੰਧਿਆਈ ਪਾਣੀ ਚਿਕਨਾਈ ਹੈ, ਜਿਹਦੇ ਨਾਲ ਪਾਣੀ ਅਸਰ ਨਹੀਂ ਕਰਦਾ। ਇਸੇ ਤਰ੍ਹਾਂ ਮੁਰਗਾਬੀ ਪੰਛੀ ਹੈ, ਹਰ ਵੇਲੇ ਪਾਣੀ ਚ ਰਾਤ ਰਹਿੰਦੀ ਰਹਿੰਦੀ, ਪਰ ਜਿਸ ਵੇਲੇ ਚਾਹੇ ਉੱਡ ਜਾਂਦੀ, ਉਹਦੇ ਪਰਾਂ ਵਿੱਚ ਵੀ ਇੱਥੇ ਨਹੀਂ। ਜਿਸ ਗੁਰਮੁਖ ਦੇ ਮਨ ਦੇ ਉੱਤੇ ਨਾਮ ਪਾਣੀ ਦੀ ਚਿਕਨਾਈ ਦੇ ਸੰਧਿਆਈ ਹੋਵੇਗੀ, ਮਾਇਆ ਉਹਦੇ ਉੱਤੇ ਅਸਰ ਨਹੀਂ ਕਰੇਗੀ, ਫਿਰ ਮਾਇਆ ਤੋਂ ਦਾਸੀ ਬਣ ਜਾਏਗੀ। ਆਖੋ ਸ੍ਰੀ ਵਾਹਿਗੁਰੂ। ਮਾਇਆ ਦਾਸੀ ਭਗਤਾਂ ਕੀ ਕਰ, ਜੇ ਇਹ ਚੀਜ਼ ਨਾ ਹੋਵੇ ਤਾਂ ਮਾਇਆ ਪੱਪ ਚੁਕਾ ਦਿੰਦੀ। ਆਖੋ ਸ੍ਰੀ ਵਾਹਿਗੁਰੂ। ਮਾਇਆ ਦੇ ਨਾਲ ਇਨਸਾਨ ਇਨਸਾਨ ਹੀ ਨਹੀਂ ਰਹੇ। ਤੋ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਵੀ ਬਖਸ਼ੀ, ਜਿਸ ਤਰ੍ਹਾਂ ਹੁਸ਼ਿਆਰਪੁਰ ਦੇ ਨਾਲ ਹੁਣ ਵੀ ਗੰਗਾ ਰਾਮ ਦਾ ਸਥਾਨ ਹੈ। ਉਹਨੇ ਵਾਲੇ ਬੇਦੀ ਸਾਹਿਬ ਬਾਬਾ ਸਾਹਿਬ ਸਿੰਘ ਜੀ ਉਹਨਾਂ ਦੀ ਸੰਪਰਦਾ ਦੇ ਵਿੱਚ ਮਾਸਟਰ ਬਾਬਾ ਮਸੂਦਨ ਸਿੰਘ ਜੀ ਨੇ ਉਹਨਾਂ ਦੀ ਸ਼ਾਦੀ ਸੇਠ ਗੰਗਾ ਰਾਮ ਉਹਨਾਂ ਦੇ ਖਾਨਦਾਨ ਚ ਹੋਈ। ਸਾਹਿਬਾਂ ਨੇ ਮੰਜੀ ਵੀ ਬਖਸ਼ੀ ਤੇ ਕਿਹਾ ਗੰਗਾ ਰਾਮ ਤੋਂ ਗੁਰੂ ਕੀਆਂ ਸੰਗਤਾਂ ਦੀ ਸੇਵਾ ਕੀਤੀ ਹੈ, ਤੈਨੂੰ ਨਾਮ ਦਾ ਖਜ਼ਾਨਾ ਬਖਸ਼ਿਆ, ਹੁਣ ਆਪ ਜਪ ਤੇ ਲੋਕਾਂ ਨੂੰ ਵੀ ਜਪਾ ਸਤਨਾਮ। ਗੁਰੂ ਕੀ ਦਾਤਾ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਨੂੰ ਚੁੰਮਦਾ ਹੈ, ਗੁਰੂ ਦੀ ਵਡਿਆਈ ਕਰਦਾ ਹੈ ਤੇ ਅਰਸ਼ਾਂ ਤੋਂ ਫਿਰ ਤੇ ਆਵਾਜ਼ਾਂ ਆਉਂਦੀਆਂ ਕੀ ਆਪ ਤਿਆਰ ਨਾਲ ਪੜ੍ਹੀਏ।

ਗੋਬਿੰਦ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਕੰਠ ਲਾਏ ਅਵਗੁਣ ਸਭ ਮੇਟੇ।

ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਵਿੱਤਰ ਫੁਰਮਾਨ ਹੈ, ਸਿੱਖਾਂ ਨੂੰ ਗੁਰਮਤ ਦੇ ਪੂਰਨੇ ਪਾ ਪਾ ਕੇ ਦੱਸ ਰਹੇ ਨੇ। ਅਕਾਲ ਉਸਤਤ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਪਵਿੱਤਰ ਕਵਿੱਤ ਰਚਿਆ। ਲਿਖਦੇ ਨੇ ਬਈ ਸੰਸਾਰ ਦੀ ਇੱਕ ਮਨੌਤ ਹੈ ਤੇ ਸੱਚੀ, ਬਈ ਪੰਚ ਬਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਔਗਦ ਹਾਂ ਅਨੇਕ ਦਾ ਪੁਕਾਰੇ। ਗਿੱਦੜ ਹੈ ਨਾ, ਜਿਹੜਾ ਗਿੱਦੜ ਕਿਤੇ ਪੰਜ ਵਾਰ ਬੋਲ ਜਾਵੇ ਨਾ ਪੰਜ ਵਾਰ ਤੇ ਠੰਡ ਪੈ ਜਾਂਦੀ ਹੈ, ਸੀਤ ਕਾਲ ਦੀ ਰੁੱਤ ਆ ਜਾਂਦੀ ਹੈ, ਬਹੁਤੀ ਠੰਡੀ ਹਵਾ ਚੱਲਣ ਲੱਗ ਜਾਂਦੀ ਹੈ, ਸੀਤ ਕਾਲ ਵਾਪਰ ਜਾਂਦੀ ਹੈ। ਪੰਜ ਵਾਰ ਗੀਦਰ ਪੁਕਾਰੇ ਪਰੇ ਸੀਤ ਕਾਲ, ਪਰੇ ਪੰਜ ਵਾਰ ਬੋਲਦਾ ਨਹੀਂ। ਵੱਡੀ ਗੱਲ ਇਹ ਹੈ ਵੀ ਇਹ ਪੰਜ ਵਾਰ ਬੋਲਦਾ ਹੀ ਨਹੀਂ, ਦਿਨ ਦੇ ਵਿੱਚ ਪੰਜ ਵਾਰ ਨਹੀਂ ਬੋਲਦਾ। ਮਹਾਰਾਜ ਕਹਿੰਦੇ ਜੇ ਪੰਜ ਵਾਰ ਬੋਲ ਜਾਵੇ ਤੇ ਸੀਤ ਕਾਲ ਪੈਣੀ ਸ਼ੁਰੂ ਹੋ ਜਾਂਦੀ ਹੈ, ਠੰਡ ਹੀ ਠੰਡ ਹੋ ਜਾਂਦੀ। ਪੰਜ ਨਮਾਜ਼ਾਂ ਵਾਲਾ ਸਾਹਿਬ ਹੈ, ਪੰਜ ਬਾਣੀਆਂ ਵਾਲਾ ਸਾਹਿਬ ਹੈ, ਤਤ ਹੈ, ਪਰ ਹੈ ਅਵਸਥਾ ਗਿੱਦੜ ਦੀ। ਮਹਾਰਾਜ ਲਿਖਦੇ ਵੀ ਪੰਜ ਵਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਔਗਦ ਹਾਂ ਅਨੇਕ ਦਾ ਪੁਕਾਰੇ। ਹਾਥੀ ਤੇ ਗਧਾ ਅਨੇਕਾਂ ਵਾਰੀ ਦਿਨ ਚ ਬੋਲਦੇ ਰਹਿੰਦੇ, ਕੋਈ ਕਾਲ ਕੂਲ ਨੀ ਪੈਂਦਾ, ਕੋਈ ਸੀਤ ਕਾਲ ਨੀ ਪੈਂਦੀ, ਕੋਈ ਗਰਮ ਰੁੱਤ ਨੀ ਆਉਂਦੀ, ਕੋਈ ਸਰਦ ਰੁੱਤ ਨੀ ਆਉਂਦੀ। ਹਾਥੀ ਤੇ ਗਧਾ ਬੋਲਦਾ ਹੀ ਰਹਿੰਦਾ, ਚਿਲਾਉਂਦਾ ਹੀ ਰਹਿੰਦਾ, ਚੰਗਾਰਾ ਪਾਉਂਦਾ ਹੀ ਰਹਿੰਦਾ। ਕਦੇ ਕੋਈ ਮੌਸਮ ਬਦਲਿਆ ਵੇਖਿਆ ਬਈ? ਹਾਥੀ ਦੇ ਚੀਕਣ ਦੇ ਨਾਲ ਮੌਸਮ ਬਦਲ ਗਿਆ ਹੋਵੇ, ਗਧੇ ਦੇ ਬੋਲਣ ਦੇ ਨਾਲ ਹਿੱਗਣ ਦੇ ਨਾਲ ਮੌਸਮ ਬਦਲ ਗਿਆ ਹੋਵੇ, ਰੁੱਤ ਬਦਲ ਗਈ ਹੋਵੇ। ਜੇ ਗਿੱਦੜ ਬੋਲ ਪਵੇ ਤੇ ਗਿੱਦੜ ਦੇ ਬੋਲਣ ਦੇ ਨਾਲ ਸੀਤ ਕਾਲ ਪੈ ਜਾਂਦੀ। ਕੁੰਚਰ ਗਧਾ ਅਨੇਕ ਦਾ ਪੁਕਾਰ ਹੀ, ਇਹ ਅਨੇਕਾਂ ਵਾਰੀ ਪੁਕਾਰਦੇ ਨੇ ਅਨੇਕਾਂ ਵਾਰੀ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਬਿੱਤ ਦੀ ਰਚਨਾ ਕਰਦਿਆਂ ਲਿਖਿਆ ਵੀ ਨਾਚਿਓ ਫਿਰਤ ਮੋਰ ਦਾਦਰ ਕਰਤ ਘੋਰ ਘਟਾ ਘਨ ਘੋਰ। ਕਿਹੜੀਆਂ ਕਿਹੜੀਆਂ ਚੀਜ਼ਾਂ ਬੋਲਦੀਆਂ ਪਈਆਂ ਨੇ? ਮੋਰ ਜਿਹੜਾ ਹੈ ਕਾਲੇ ਬੱਦਲਾਂ ਨੂੰ ਵੇਖ ਕੇ, ਆਕਾਸ਼ ਵਿੱਚ ਮੰਡਲਾਇਆਂ ਨੂੰ ਵੇਖ ਕੇ ਪਹਿਲਾਂ ਪਾਉਂਦਾ। ਕਾਲੇ ਬੱਦਲ ਆ ਜਾਣ ਆਕਾਸ਼ ਵਿੱਚ ਤੇ ਕਾਲੇ ਬੱਦਲਾਂ ਨੂੰ ਵੇਖ ਕੇ ਪਹਿਲਾਂ ਪਾਉਣੀਆਂ ਸ਼ੁਰੂ ਕਰ ਦਿੰਦਾ, ਨੱਚਣਾ ਸ਼ੁਰੂ ਕਰ ਦਿੰਦਾ। ਤੇ ਡੱਡੂ ਜਿਹੜਾ ਹੈ, ਡੱਡੂ ਜਿੰਨਾ ਚਿਰ ਮੀਂਹ ਨੀ ਪੈਂਦਾ, ਵਰਖਾ ਨੀ ਹੁੰਦੀ, ਪਾਣੀ ਨੀ ਹੁੰਦਾ, ਉਹਨਾਂ ਚਿਰ ਬੋਲਦਾ ਹੀ ਰਹਿੰਦਾ, ਬੋਲਦਾ ਹੀ ਰਹਿੰਦਾ। ਪਰ ਜਦੋਂ ਪਾਣੀ ਹੋ ਜਾਂਦਾ, ਵਰਖਾ ਪੈ ਜਾਂਦੀ ਹੈ, ਪਾਣੀ ਇਕੱਠਾ ਹੋ ਜਾਂਦਾ, ਇਸ ਦਾ ਤਨ ਪਾਣੀ ਵਿੱਚ ਭਿੱਜ ਜਾਂਦਾ, ਇਹ ਵੀ ਬੋਲਣਾ ਬੰਦ ਕਰ ਦਿੰਦਾ। ਮੋਰ ਤੋਂ ਕਾਲੇ ਬੱਦਲ ਉੱਡ ਕੇ ਬੋਲਣਾ ਬੰਦ ਹੋ ਗਿਆ, ਡੱਡੂ ਦੇ ਉੱਪਰ ਪਾਣੀ ਆ ਗਿਆ, ਡੱਡੂ ਬੋਲਣਾ ਬੰਦ ਹੋ ਗਿਆ। ਘਟਾ ਕਣ ਘੋਰ ਆਪੋ ਵਿੱਚ ਟਕਰਾ ਕੇ ਬੋਲਦੀ ਰਹੀ, ਹਵਾ ਨੇ ਉਡਾ ਕੇ ਲੈ ਗਈ ਮੁੜ ਕੇ, ਖਾਲੀ ਆਕਾਸ਼ ਦੇ ਅੰਦਰ ਕੋਈ ਬੱਦਲ ਦੀ ਗਰਗਰਾਹਟ ਦੀ ਆਵਾਜ਼ ਨਾ ਆਈ, ਕੋਈ ਨਾ ਬੋਲਿਆ। ਸਾਹਿਬ ਗਰੀਬ ਨਵਾਜ ਅਗਲੀ ਪੰਕਤੀ ਦੇ ਅੰਦਰ ਬੜਾ ਸੁੰਦਰ ਫੁਰਮਾਨ ਕਰਦੇ ਨੇ, ਕਹਿੰਦੇ ਇੱਕ ਜਗ੍ਹਾ ਦੇ ਉੱਪਰ ਖੜੇ ਹੋਏ ਦਰਖਤ, ਇੱਕ ਥਾਂ ਠੰਡੇ ਰਹਿਤ ਬਣ ਮੇ ਬ੍ਰਿਸ਼ ਸਭੇ। ਇੱਕ ਜਗ੍ਹਾ ਦੇ ਉੱਪਰ ਖੜੇ ਹੋਏ ਬ੍ਰਿਸ਼ ਜਿਹੜੇ ਨੇ, ਨਾ ਕਿਸੇ ਨਾਲ ਬੋਲਦੇ ਨੇ, ਸਾਰੀ ਬਨਸਪਤੀ ਨਾ ਜਿਸ ਕਿਸੇ ਨਾਲ ਬੋਲਦੀ ਨੀ, ਕਿਸੇ ਨਾਲ ਦੁੱਖ ਨੀ ਕਰਦੀ, ਕਿਸੇ ਨਾਲ ਸੁੱਖ ਨਹੀਂ ਕਰਦੀ, ਕਿਸੇ ਤੋਂ ਗਿਲਾ ਨਹੀਂ ਕਰਦੀ, ਕਿਸੇ ਤੋਂ ਸੋਗ ਹਰਖ, ਸਾਰੀਆਂ ਚੀਜ਼ਾਂ ਤੋਂ ਰਹਿਤ ਸਾਰੀ ਬਨਸਪਤੀ ਖੜੀ ਆ, ਡੋਲ ਦਰਖਤ ਸਾਰੇ ਦੇ ਸਾਰੇ। ਏਕ ਪਾਏ ਠੰਡੇ ਰਹਿਤ, ਇੱਕ ਲੱਤ ਦੇ ਭਾਰ ਖੜੇ ਰਹਿੰਦੇ ਨੇ, ਏਕ ਪਾਏ ਠੰਡੇ ਰਹਿਤ ਬਣ ਮੈਂ ਬ੍ਰਿਸ਼ ਸਭੇ। ਤੇ ਜਿਹੜੀ ਫਿਰ ਹਵਾ ਹੈ ਨਾ, ਛਬ ਛਬ ਕਰਦੀ ਹੋਈ ਪਵਨ, ਇਹ ਫਿਰ ਭੂਮ ਮੈਂ ਸਾਰੀ ਜਗ੍ਹਾ ਦੇ ਉੱਪਰ ਫਿਰ ਇਹ ਘੁੰਮਦੀ ਏ। ਬ੍ਰਿਸ਼ ਇੱਕ ਜਗ੍ਹਾ ਖੜੇ ਰਹਿੰਦੇ ਨੇ, ਹਵਾ ਸਾਰੇ ਸੰਸਾਰ ਦਾ ਰਟਨ ਕਰਦੀ ਏ, ਸਾਰੇ ਵਿਦੇਸ਼ਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਅੰਦਰ, ਖਿਣਾਂ ਦੇ ਅੰਦਰ ਪਹੁੰਚ ਜਾਂਦੀ ਏ ਹਵਾ ਦੀ ਇਤਨੀ ਤੇਜ਼ ਗਤੀ। ਪਰ ਇਹ ਵੀ ਰੁਕ ਜਾਂਦੀ ਏ, ਹਵਾ ਵੀ ਰੁਕ ਜਾਂਦੀ ਏ, ਬ੍ਰਿਸ਼ ਜਿਹੜੇ ਹਨ ਇਹ ਖੜੇ ਹੀ ਰਹਿੰਦੇ ਨੇ। ਜੇ ਹਵਾ ਚੱਲ ਪਏ ਤੇ ਬੋਲਣੇ ਸ਼ੁਰੂ ਹੋ ਜਾਂਦੇ ਨੇ, ਜੇ ਬੱਦਲ ਪੈਣਾ ਸ਼ੁਰੂ ਹੋ ਜਾਏ ਤੇ ਪੱਤੇ ਖੜਕਣੇ ਸ਼ੁਰੂ ਹੋ ਜਾਂਦੇ ਨੇ। ਇਹਨਾਂ ਦੀ ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਨੇ ਤਤ ਕੈਸਾ ਕੱਢਿਆ, ਅਖੀਰਲੀਆਂ ਪੰਕਤੀਆਂ ਦੇ ਅੰਦਰ ਜਾ ਕੇ ਲਿਖਦੇ ਨੇ, ਕਹਿੰਦੇ ਇਸੇ ਤਰ੍ਹਾਂ ਹੀ ਏਕ ਠਾਉਰ ਪਾਏ ਰਹਿਤ ਪਾਹਨ ਕੀ ਔਰ ਸਭੈ। ਪੱਥਰ ਦੀ ਨਿਆਈ, ਇੱਕ ਜਗ੍ਹਾ ਦੇ ਉੱਪਰ ਪੱਥਰ ਜਿਹੜਾ ਨਾ ਪਿਆ ਰਹਿੰਦਾ ਨਾ, ਕੋਈ ਇੱਕ ਸਾਲ ਦੀ ਗੱਲ ਨਹੀਂ, ਸੌ ਸਾਲ ਬਾਅਦ ਆ ਕੇ ਉਸ ਪੱਥਰ ਨੂੰ ਵੇਖੋ, ਉੱਥੇ ਦਾ ਉੱਥੇ ਪਿਆ ਰਹਿੰਦਾ।
ਪੱਥਰ ਨੂੰ ਜਿੰਨਾ ਚਿਰ ਉਠਾ ਕੇ ਜਗ੍ਹਾ ਤੋਂ ਪਰਾਂ ਨਹੀਂ ਕਰੋਗੇ ਓਨਾ ਚਿਰ ਪੱਥਰ ਨੇ ਉੱਥੇ ਹੀ ਖੜੇ ਰਹਿਣਾ, ਬੈਠੇ ਰਹਿਣਾ। 100 ਸਾਲ ਬਾਅਦ ਵੀ ਆ ਕੇ ਪੱਥਰ ਨੂੰ ਵੇਖੋਗੇ ਤੇ ਪੱਥਰ ਉੱਥੇ ਹੀ ਹੈ। ਬੜੇ ਬੜੇ ਸਦੀਆਂ ਹੋ ਗਈਆਂ ਨੇ ਜਿਹੜੀਆਂ ਬਣੀਆਂ ਹੋਈਆਂ ਮੂਰਤਾਂ ਅਜੇ ਉੱਥੇ ਦੀਆਂ ਉੱਥੇ ਹੀ ਨੇ, ਉਹਨਾਂ ਦਾ ਕੋਈ ਵਿਕਾਸ ਨਹੀਂ ਹੋਇਆ, ਉਹ ਅੱਗੇ ਨਹੀਂ ਚੱਲੀਆਂ। ਜਿੱਥੇ ਸਥਿਰ ਕੀਤੀਆਂ ਨੇ ਉੱਥੇ ਦੀਆਂ ਉੱਥੇ ਖੜੀਆਂ ਹੋਈਆਂ ਨੇ। ਫਿਰ ਕਾਗ ਔਰ ਚੀਲ ਦੇਸ਼ ਦੇਸ਼ ਕੋ ਫਿਰਤ ਹੈ, ਦੇਸ਼ਾਂ ਦੇਸ਼ਾਂ ਦੇ ਅੰਦਰ ਚੀਲ ਤੇ ਕਾਗ ਜਿਹੜੇ ਨੇ ਫਿਰਦੇ ਨੇ, ਪੰਛੀ ਜਿਹੜੇ ਨੇ ਉੱਡਦੇ ਫਿਰਦੇ ਨੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਤੱਤ ਕੱਢਦੇ ਨੇ ਵੀ ਗਿਆਨ ਕੇ ਬਹੀਨ ਮਹਾਂਦਾਨ ਮੈਂ ਨਾ ਹੂਜੋ ਲੀਨ, ਭਾਵਨਾ ਬਹੀਨ ਦੀਨ ਕੈਸੇ ਕੈ ਤਰਤ ਹੈ। ਇਹ ਹੈ ਸਾਰੀ ਗਿਆਨ ਦੀ ਬਾਤ। ਮੋਰ ਦਾ ਗਿਆਨ ਕੇਵਲ ਬਦਲਾਂ ਨੂੰ ਵੇਖ ਕੇ, ਡੱਡੂ ਦਾ ਗਿਆਨ ਕੇਵਲ ਪਾਣੀ ਨੂੰ ਵੇਖ ਕੇ, ਬਦਲਾਂ ਦਾ ਆਪੋ ਵਿਚ ਗਰਗਰਾਹਟ ਦੀ ਆਵਾਜ਼ ਦੇ ਵਿਚ, ਬਨਸਪਤੀ ਦਾ ਵੇਖ ਕੇ ਗਿਆਨ ਵਿਚ ਚੁੱਪ ਚਾਪ ਖੜੀ ਹੋਈ ਹੈ, ਹਵਾ ਚਾਰ ਚ ਫੇਰੇ ਘੁੰਮਦੀ ਫਿਰਦੀ ਹੈ, ਪੱਥਰ ਇਕ ਜਗ੍ਹਾ ਤੇ ਖੜਿਆ ਹੋਇਆ ਹੈ, ਪੰਛੀ ਜਿੰਨੇ ਨੇ ਸਾਰੇ ਦੇਸ਼ਾਂ ਵਿਦੇਸ਼ਾਂ ਦਾ ਰਟਨ ਕਰ ਰਹੇ ਨੇ, ਇਹਨਾਂ ਦੀ ਜ਼ਿੰਦਗੀ ਕੇਵਲ ਇੱਥੋਂ ਤੱਕ ਸੀਮਤ ਹੈ। ਤੇ ਗਰੀਬ ਨਵਾਜ ਕਹਿੰਦੇ ਸਾਰੇ ਗਿਆਨ ਤੋਂ ਬਹੀਣ ਨੇ ਨਾ, ਗਿਆਨ ਨੇ ਇਹਨਾਂ ਨੂੰ। ਇਸੇ ਤਰ੍ਹਾਂ ਹੀ ਅਗਿਆਨੀ ਪੁਰਸ਼ ਜਿਹੜਾ ਗਿਆਨ ਤੋਂ ਹੀਣਾ ਨਾ, ਉਹ ਜਿੰਨਾ ਚਿਰ ਤੇ ਪਦਾਰਥ ਮਿਲਦੇ ਰਹਿੰਦੇ ਨਾ ਉਨਾ ਚਿਰ ਨੱਚਦਾ ਰਹਿੰਦਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਦਾ ਤੱਤ ਕੱਢਿਆ ਜੀਵਨ ਦਾ। ਕਹਿੰਦੇ ਅਗਿਆਨੀ ਪੁਰਸ਼ ਜਿਹੜਾ ਨਾ, ਜਿਹੜਾ ਰੱਬ ਨੂੰ ਨਹੀਂ ਮੰਨਦਾ, ਜਿਹੜਾ ਰੱਬ ਦੇ ਉੱਪਰ ਸੋਗ ਕਰਦਾ, ਜਿਹੜਾ ਰੱਬ ਉੱਪਰ ਹਿਰਖ ਕਰਦਾ, ਖੁਸ਼ੀ ਮਿਲੀ ਤੇ ਖੁਸ਼ੀ, ਤੇ ਜੇ ਸੋਗ ਮਿਲ ਜਾਏ, ਚਿੰਤਾ ਮਿਲ ਜਾਏ, ਤੇ ਫਿਰ ਰੱਬ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦਾ, ਇਹ ਅਗਿਆਨੀ ਪੁਰਸ਼ ਦੀ ਅਵਸਥਾ ਹੈ। ਕਹਿੰਦੇ ਵੀ ਅਗਿਆਨੀ ਪੁਰਸ਼ ਜਿੰਨਾ ਚਿਰ ਤੇ ਕਾਲੇ ਬੱਦਲ ਮੰਡਲਾਏ ਵੇਖਦਾ ਨਾ, ਜਿੰਨਾ ਚਿਰ ਅਗਿਆਨੀ ਪੁਰਸ਼ ਆਉਣ ਵਾਲੀਆਂ ਵਸਤੂਆਂ ਦੀ ਆਸ ਰੱਖਦਾ ਵੀ ਆ ਜਾਣੀਆਂ ਨੇ, ਪਤਾ ਲੱਗਦਾ ਵੀ ਚਾਰ ਚ ਫਿਰਿਓ ਇਕੱਠਾ ਹੋ ਰਿਹਾ ਧਨ ਦੌਲਤ, ਬੜਾ ਖੁਸ਼ੀ ਹੁੰਦਾ, ਬਹੁਤ ਖੁਸ਼ ਹੁੰਦਾ। ਇਹ ਜਦੋਂ ਕਾਲੇ ਬੱਦਲਾਂ ਦਾ ਆਕਾਸ਼ ਵਿਚ ਮੰਡਲਾਇਆ ਹੋਇਆ ਮਾਇਆ ਦਾ ਇੱਕ ਪ੍ਰਭਾਵ ਉੱਡ ਜਾਵੇ, ਤੇ ਫਿਰ ਇਹ ਅਗਿਆਨੀ ਪੁਰਸ਼ ਨੱਚਣੋਂ ਬੰਦ ਹੋ ਜਾਂਦਾ। ਇਹ ਨੱਚਦਾ ਨਹੀਂ, ਇਹ ਬੋਲਦਾ ਨਹੀਂ, ਇਹ ਡੱਡੂ ਤਰ੍ਹਾਂ ਟੋਲ ਮਟੋਲ ਨਹੀਂ ਕਰਦਾ, ਇਹ ਫਿਰ ਚੁੱਪ ਚਾਂਦ ਹੋ ਜਾਂਦਾ, ਇਹ ਫਿਰ ਹਰਖ ਦੀ ਜਗ੍ਹਾ ਤੇ ਸੋਗ ਮਨਾਉਂਦਾ ਵੀ ਜਿਹੜੀ ਚੀਜ਼ ਆਉਣ ਵਾਲੀ ਸੀ, ਜਿਹੜੀ ਵਸਤੂ ਆਉਣ ਵਾਲੀ ਸੀ, ਮਿਲੀ ਕਿਉਂ ਨਹੀਂ। ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਅਗਿਆਨਵਾਨ ਜਿਹੜਾ ਪੁਰਸ਼ ਹੈ ਨਾ, ਉਸ ਦੀ ਅਵਸਥਾ ਵੀ ਜਬ ਕਛ

ਕਿਸੇ ਨਾਲ ਸੋਗ ਦਾ ਨਾ ਤੁਹਾਨੂੰ ਕਿਸੇ ਨਾਲ ਚਿੰਤਾ ਦਾ, ਤੇ ਸੰਸਾਰ ਵਿੱਚ ਵਾਪਰਿਆ ਹੋਇਆ ਜ਼ੁਲਮ ਕੌਣ ਹਰਨ ਕਰੇਗਾ? ਸੰਸਾਰ ਦੇ ਅੰਦਰ ਮਜ਼ਲੂਮਾਂ ਦੇ ਉੱਪਰ ਚੱਲ ਰਹੇ ਜ਼ੁਲਮ ਦੀ ਹਵਾ ਨੂੰ ਕੌਣ ਉਡਾਏਗਾ? ਖਾਲਸਾ ਉਡਾਏਗਾ। ਇੱਕ ਜਗ੍ਹਾ ਬ੍ਰਿਸ਼ ਦੀ ਨਿਆਈ ਨੇ ਟਿਕੇ ਰਹਿਣਾ। ਤੀਜੀ ਪੰਕਤੀ ਅੰਦਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪੱਥਰ ਦਾ ਮਿਸਾਲ ਦਿੰਦਿਆਂ ਕਿਹਾ ਵੀ ਪੱਥਰ 100 ਸਾਲ ਬਾਅਦ ਵੀ ਵੇਖੀਏ ਤੇ ਉਸੇ ਜਗ੍ਹਾ ਤੇ ਟਿਕਿਆ ਰਹਿੰਦਾ। ਮੇਰਾ ਖਾਲਸਾ ਇਹ ਨਾ ਹੋਵੇ, ਮੇਰੇ ਸਿੱਖ ਦੀ ਅਵਸਥਾ ਇਹ ਨਾ ਹੋਵੇ ਵੀ ਜਨਮ ਲਿਆ ਤੇ ਮੋਹ ਮਾਇਆ ਦੇ ਅਧੀਨ ਬੁਢਾਪਾ ਆ ਗਿਆ ਤੇ ਮੋਹ ਮਾਇਆ ਦੇ ਅਧੀਨ ਇੱਕੋ ਜਗ੍ਹਾ ਖੜਿਆ ਰਿਹਾ। ਬਚਪਨ ਦੀ ਅਵਸਥਾ ਵੀ ਹੋਈ ਸੀ, ਜਵਾਨੀ ਦੀ ਅਵਸਥਾ ਆਈ ਤਾਂ ਹੀ ਮੰਗਦਾ ਰਹਿ ਗਿਆ, ਬੁਢਾਪਾ ਆ ਗਿਆ ਤਾਂ ਵੀ ਮੰਗਦਾ ਹੀ ਰਹਿ ਗਿਆ। ਪੱਥਰ ਦੀ ਨਿਆਈ 100 ਸਾਲ ਹੋ ਗਏ, ਉੱਥੇ ਦਾ ਉੱਥੇ ਹੀ ਖੜਾ। ਜ਼ਿੰਦਗੀ ਚ ਕੋਈ ਪਰਿਵਰਤਨ ਨਹੀਂ ਆਇਆ, ਕੋਈ ਤਬਦੀਲੀ ਨਹੀਂ ਆਈ, ਜ਼ਿੰਦਗੀ ਦਾ ਕੋਈ ਵੀ ਕਦਮ ਰੂਪ ਸੰਕਲਪ ਜਿਹੜਾ ਹੈ ਇਧਰੋਂ ਇਧਰ ਨਹੀਂ ਕੀਤਾ, ਤੇ ਫਿਰ ਇਹ ਖਾਲਸਾ ਨਹੀਂ ਹੈ, ਇਹ ਸਿੱਖ ਨਹੀਂ ਹੈ, ਇਹ ਜਗਿਆਸੂ ਜਨ ਨਹੀਂ ਜਿਸ ਨੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਪੱਥਰ ਦੀ ਨਿਆਈ ਆਪਣੀ ਜ਼ਿੰਦਗੀ ਤੋਰੀ ਨਹੀਂ, ਇੱਕ ਜਗ੍ਹਾ ਤੇ ਰੱਖ ਲਈ। ਕਈਆਂ ਦੀ ਅਵਸਥਾ ਇਹੋ ਹੀ ਹੈ। ਗੁਰਸਿੱਖ ਵੇਖਣ ਨੂੰ ਤੇ ਅਸੀਂ ਬੜੇ ਨਜ਼ਰ ਆਉਂਦੇ ਹਾਂ ਵੀ ਗੁਰਸਿੱਖ ਹਾਂ ਅਸੀਂ, ਪਰ ਜਦੋਂ ਸਾਡੀ ਅੰਦਰੂਨੀ ਹਾਲਤ ਵੇਖੀਏ ਨਾ, ਅਵਸਥਾ ਆਪਣੇ ਆਪ ਆਪਣੀ ਅਵਸਥਾ ਨੂੰ ਖੋਜੀਏ ਤੇ ਅਸੀਂ ਉੱਥੇ ਦੇ ਉੱਥੇ ਹੀ ਖੜੇ ਹਾਂ ਜਿੱਥੋਂ ਸਾਡੀ ਜ਼ਿੰਦਗੀ ਸ਼ੁਰੂ ਹੋਈ ਸੀ, ਉੱਥੇ ਦੇ ਉੱਥੇ ਹੀ ਖੜੇ ਹਾਂ। ਅਜੇ ਮੋਹ ਮਾਇਆ ਦੇ ਅੰਦਰ ਹੀ ਅਧੀਨ ਹੋਏ ਪਾਇਆ, ਅਜੇ ਮੋਹ ਮਾਇਆ ਦੇ ਵਿੱਚੋਂ ਬਾਹਰ ਹੀ ਨਾ ਨਿਕਲੇ। ਗੁਰੂ ਮਹਾਰਾਜ ਦੀ ਬਾਣੀ ਸੁਣ ਲਈਦਾ, ਮਰਿਆਦਾ ਸੁਣ ਲਈਦਾ, ਪ੍ਰਕਰਮਾ ਕਰ ਲਈਦੀਆਂ ਨੇ, ਮੱਥਾ ਟੇਕ ਲਈਦਾ, ਮੰਨ ਲਈਦਾ, ਪਰ ਅਜੇ ਤੱਕ ਸਾਡੀ ਪੱਥਰ ਵਾਲੀ ਅਵਸਥਾ ਵੀ ਪੱਥਰ ਜਿੱਥੇ ਪਿਆ ਚੁੱਕ ਕੇ ਕੋਈ ਉਧਰ ਭਾਵੇਂ ਕਰ ਦੇਵੇ, ਸਾਨੂੰ ਚੁੱਕ ਕੇ ਹਿਲਾ ਕੇ ਭਾਵੇਂ ਕੋਈ ਉਧਰ ਕਰ ਦੇਵੇ, ਬਈ ਇਧਰੋਂ ਇਧਰ ਹੋ ਜਾਓ, ਪਰ ਜਿੱਥੇ ਦੂਜਾ ਧਰ ਕੇ ਚਲਾ ਗਿਆ ਉੱਥੇ ਦੇ ਉੱਥੇ ਹੀ ਰਹਿ ਜਾਣਾ। ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾ ਦਿੱਤਾ, ਸਾਡੀ ਅੰਮ੍ਰਿਤ ਤੱਕ ਹੀ ਦਾਤ ਰਹਿ ਗਈ, ਸਾਡਾ ਜੀਵਨ ਅੰਮ੍ਰਿਤ ਤੱਕ ਹੀ ਸੀਮਿਤ ਰਹਿ ਗਿਆ। ਪਹਿਲਾਂ ਜੀਵਨ ਸਾਡਾ ਹੋਰ ਸੀ, ਅੰਮ੍ਰਿਤ ਛਕਾ ਦਿੱਤਾ, ਪੰਜ ਪਿਆਰਿਆਂ ਨੇ ਪੱਥਰ ਨੂੰ ਚੁੱਕ ਕੇ ਇਧਰ ਕਰ ਦਿੱਤਾ, ਕੋਈ ਅਸਰ ਨਾ ਹੋਇਆ, ਉੱਥੇ ਤਾਂ ਉੱਥੇ ਹੀ ਜੀਵਨ ਖੜਾ, ਪਰਿਵਰਤਨ ਨਾ ਆ ਸਕਿਆ। ਗੁਰੂ ਕੀ ਬਾਣੀ ਸੁਣਦਿਆਂ ਪਰਿਵਰਤਨ ਚਾਹੀਦਾ, ਤਬਦੀਲੀ ਚਾਹੀਦੀ ਹੈ। ਦੇਖੋ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਾਡੀ ਅਵਸਥਾ ਕਿਵੇਂ ਆਪਣੇ ਆਪ ਚੇਂਜ ਹੁੰਦੀ ਨੈਚੁਰਲੀ। ਇਸੇ ਤਰ੍ਹਾਂ ਹੀ ਸੁਭਾਅ ਜਿਹੜਾ ਹੈ, ਇਸੇ ਤਰ੍ਹਾਂ ਹੀ ਰੱਬ ਦੇ ਦਿੱਤੇ ਹੋਏ ਕਰਮ ਜਿਹੜੇ ਹਨ ਇਹ ਵੀ ਚੇਂਜ ਹੋਣੇ ਚਾਹੀਦੇ ਨੇ। ਜੇ ਜਵਾਨੀ ਚੋਂ ਜੇ ਬਚਪਨ ਤੋਂ ਜਵਾਨੀ ਆਈ ਤੇ ਜਵਾਨੀ ਚੋਂ ਬੁਢਾਪਾ ਆ ਰਿਹਾ, ਇਹ ਪਰਿਵਰਤਨ ਹੈ, ਚੇਂਜ ਹੈ। ਇਸੇ ਤਰ੍ਹਾਂ ਹੀ ਸਾਡੇ ਜੀਵਨ ਦੀ ਜਿਹੜੀ ਚੇਂਜ ਹੈ ਨਾ, ਸਾਡੇ ਜੀਵਨ ਦਾ ਜਿਹੜਾ ਅੰਦਰੂਨੀਪਣ ਹੈ ਇਹ ਬਦਲੀ ਹੋਣਾ ਚਾਹੀਦਾ, ਇੱਕੋ ਜਗ੍ਹਾ ਨਹੀਂ ਖੜੇ ਰਹਿਣਾ ਚਾਹੀਦਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਨਹਿਰੀ ਅੱਖਰ, ਸੁਨਹਿਰੀ ਵਾਕ, ਸੁਨਹਿਰੀ ਭਵਿੱਖ ਬਾਣੀ, ਸੁਨਹਿਰੀ ਜੋ ਖਾਲਸੇ ਨੂੰ ਦਿੱਤੇ ਹਨ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਅਸੂਲ, ਇਹ ਉਹ ਹਨ, ਅਸੀਂ ਇਹਨਾਂ ਨੂੰ ਅਪਣਾਈਏ। ਬਈ ਕਿਤੇ ਪੱਥਰ ਦੀ ਨਿਆਈ ਉੱਥੇ ਹੀ ਨਾ ਖੜੇ ਰਹਿ ਜਾਈਏ, ਸਾਡਾ ਜੀਵਨ ਕਿਤੇ ਕਿਸੇ ਨੂੰ ਤਾਰਨ ਯੋਗ ਨਾ ਹੋਵੇ, ਬਲਕਿ ਸਾਨੂੰ ਕੋਈ ਤਾਰਨ ਦੇ ਨਾਲ ਤਾਰਨ ਦੀ ਕੋਸ਼ਿਸ਼ ਕਰੇ ਤੇ ਦੂਜਾ ਵੀ ਡੁੱਬ ਜਾਵੇ, ਐਸਾ ਜੀਵਨ ਨਾ ਹੋਵੇ। ਜਗਤ ਅੰਦਰ ਚਾਨਣ ਕਰਨ ਵਾਸਤੇ ਜੇ ਕਿਤੇ ਅਸੀਂ ਸੂਰਜ ਨਹੀਂ ਨਾ ਬਣ ਸਕਦੇ, ਬਈ ਜਗ ਵਿੱਚ ਚਾਨਣ ਕਰਨ ਦੀ ਖਾਤਰ ਜੇਕਰ ਸੂਰਜ ਬਣ ਨਾ ਪਾਵੋ, ਨਹੀਂ ਬਣ ਸਕਦੇ। ਸੂਰਜ ਇੱਕ ਹੈ, ਗੁਰੂ ਨਹੀਂ ਬਣ ਸਕਦੇ, ਨਹੀਂ ਬਣਿਆ ਜਾ ਸਕਦਾ। ਗੁਰੂ ਇੱਕ ਹੈ, ਸੰਤ ਨਹੀਂ ਬਣਿਆ ਜਾ ਸਕਦਾ। ਸੰਤ ਬੜੀ ਉੱਚੀ ਪਦਵੀ ਦਾ ਨਾਮ ਹੈ, ਮਹਾਨ ਪਦਵੀ ਦਾ ਨਾਮ ਹੈ। ਜਗ ਵਿੱਚ ਚਾਨਣ ਕਰਨ ਦੀ ਖਾਤਰ ਜੇਕਰ ਸੂਰਜ ਬਣ ਨਾ ਪਾਵੋ, ਬਣੋ ਕੋਈ ਫਿਰ ਰਾਹ ਦਾ ਦੀਵਾ, ਹਰ ਰਾਹੀ ਨੂੰ ਰਾਹ ਰੁਸ਼ਨਾਵੋ। ਸੂਰਜ ਨਹੀਂ ਬਣਿਆ ਜਾਂਦਾ, ਰਾਹ ਦਾ ਦੀਵਾ ਤੇ ਬਣ ਸਕਦੇ, ਰਾਹ ਦਾ ਦੀਵਾ ਬਣ ਕੇ ਹਰ ਰਾਹੀ ਨੂੰ ਰਾਹ ਦੱਸ ਸਕਨੇ, ਹਰ ਗੁਰੂ ਕੇ ਪਿਆਰੇ ਨੂੰ ਰਾਹ ਦੱਸ ਸਕਨੇ, ਸੰਗਤ ਦੇ ਹਰ ਆਏ ਵਿਅਕਤੀ ਨੂੰ, ਸਤ ਸੰਗੀ ਨੂੰ ਰਾਹ ਦੱਸ ਸਕਨੇ ਆ। ਰਾਹ ਦਾ ਦੀਵਾ ਵੀ ਬਣ ਜਾਈਏ ਨਾ, ਤੇ ਦੀਵਾ ਫੜ ਕੇ ਰਾਹੀ ਮੁਸਾਫਰ ਆਪਣਾ ਰਾਹ ਲੱਭ ਸਕਦਾ। ਸੂਰਜ ਦੀ ਅਵਸਥਾ ਬੜੀ ਆਤਮਕ ਬਲ ਵਾਲੀ ਹੈ। ਮਹਾਰਾਜ ਨੇ ਲਿਖਿਆ ਵੀ ਰਾਹ ਦੇ ਦੀਵੇ ਬਣਨ ਦੀ ਕੋਸ਼ਿਸ਼ ਕਰੋ, ਗੁਰਸਿੱਖ ਬਣਨ ਦੀ ਕੋਸ਼ਿਸ਼ ਕਰੋ, ਸ਼ੁਭ ਗੁਣ ਲਿਆਵੋ, ਦੂਜੇ ਦੇ ਅੰਦਰ ਤਬਦੀਲੀ ਲਿਆਵੋ, ਇਹ ਹੈ ਜੀਵਨ ਸਕਦਾ। ਸੂਰਜ ਦੀ ਅਵਸਥਾ ਬੜੀ ਆਤਮਕ ਬਲ ਵਾਲੀ ਹੈ। ਮਹਾਰਾਜ ਨੇ ਲਿਖਿਆ ਵੀ ਰਾਹ ਦੇ ਦੀਵੇ ਬਣਨ ਦੀ ਕੋਸ਼ਿਸ਼ ਕਰੋ, ਗੁਰਸਿੱਖ ਬਣਨ ਦੀ ਕੋਸ਼ਿਸ਼ ਕਰੋ, ਸ਼ੁਭ ਗੁਣ ਲਿਆਵੋ, ਦੂਜੇ ਦੇ ਅੰਦਰ ਤਬਦੀਲੀ ਲਿਆਵੋ, ਇਹ ਹੈ ਜੀਵਨ।

सब सहे गावे गंभीर धीर मत सागर।

ਆਪਣਾ ਇਸ ਰਾਹੀਂ ਸੋਚਣ ਕੱਢੀਆ ਕੀਤਾ ਆਪਾਂ ਆਪਣਾ ਆਪੇ ਹੀ ਲੇਖਾ ਸੰਡੀਆ ਜਾ ਰਹਿਣਾ ਨਾ ਹੀ ਜਗ ਤੱਕ ਐਤਕਾਰ ਹੰਡੀਆ ਹੈ ਮੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੁਝੀਆ ਮੂਖ ਹੈ ਨਾ।

ਕਿਉਂ ਕਲਾ ਪੇ ਹਿਤੇ ਧਾਰੀ ਹੈ, ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲਸੀ ਸਭ ਕੋਏ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਜੋ ਸਾਹਿਬ ਵਿਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਇ ਸਵਾਰੀ ਹੈ।

ਤੇ ਸਰੀਰਕ ਰੋਗ ਵੀ ਚਲੇ। ਲੈ ਮਰਦਾਨੇ ਤੂੰ ਸਾਡੇ ਬਸਤਰ ਫੜ, ਅਸੀਂ ਵੇਈ ਨਦੀ ਵਿਚ ਇਸ਼ਨਾਨ ਕਰ। ਮਰਦਾਨੇ ਨੇ ਬਸਤਰ ਪਕੜੇ, ਹਜ਼ੂਰ ਵੇਈ ਨਦੀ ਵਿਚ ਪ੍ਰਵੇਸ਼ ਕਰਦੇ ਹਨ, ਚੁੱਭੀ ਮਾਰਦੇ ਹਨ। ਪੈਰੀ ਸਾਧ ਸੰਗਤ ਬਾਹਰ ਨੀ ਨਿਕਲੇ, ਆਖੋ ਸ੍ਰੀ ਬਾਬੇ ਨੇ ਐਸੀ ਚੁੱਭੀ ਮਾਰੀ। ਮਰਦਾਨਾ ਬੜਾ ਚਿਰ ਉਡੀਕਦਾ ਰਹੇ, ਪਾਤਸ਼ਾਹ ਹੁਣ ਬਾਹਰ ਆਉਂਦੇ ਹਨ, ਹੁਣ ਪਾਣੀ ਵਿਚੋਂ ਬਾਹਰ ਨਿਕਲਦੇ, ਪਰ ਹਜ਼ੂਰ ਨਿਕਲੇ। ਮਰਦਾਨਾ ਨਦੀ ਦੇ ਕੰਢੇ ਤੇ ਕਦੇ ਇਧਰ ਭੱਜਿਆ ਜਾਂਦਾ, ਬਾਬਾ ਕਿਧਰ ਗਏ ਹੋ, ਕਦੇ ਇਧਰ ਭੱਜਿਆ। ਦਿਨ ਚੜ ਗਿਆ, ਅਜੇ ਵੀ ਬਾਬਾ ਬਾਹਰ ਨਹੀਂ ਆਇਆ। ਪਿਆਰੀ ਸਾਧ ਸੰਗਤ, ਬੇਬੇ ਨਾਨਕੀ ਨੂੰ ਜਾ ਕੇ ਲੋਕਾਂ ਨੇ ਕਿਹਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰ ਵਾਲਿਆਂ ਨੇ ਜਾ ਕੇ ਕਿਹਾ, ਬੇਬੇ ਤੇਰੇ ਵੀਰ ਨੇ ਵੇਈ ਨਦੀ ਵਿਚ ਚੁੱਭੀ ਮਾਰੀ ਹੈ, ਬਾਹਰ ਨਹੀਂ ਆਇਆ। ਪ੍ਰੇਮੀ ਤੋਂ ਅੱਖਾਂ ਵਿਚੋਂ ਪਾਣੀ ਵਹਾ ਰਿਹਾ, ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦਾ ਪਿਆਰ ਸੀ, ਉਹਨਾਂ ਦੇ ਅੱਖਾਂ ਵਿਚੋਂ ਤੋਂ ਪਿਆਰ ਦੇ ਆਸੂ ਜਾ ਰਹੇ ਹਨ। ਪਰ ਜੋ ਲੋਕ ਨੁਕਤਾਚੀਨ ਸਨ, ਨਾਸਤਕ ਸਨ, ਉਹਨਾਂ ਨੇ ਕਿਹਾ ਗੁਰੂ ਨਾਨਕ ਡੁੱਬ ਗਿਆ। ਆਖੋ ਸ੍ਰੀ ਦੌਲਤ ਖਾਨ ਨਾਲ ਹਿਸਾਬ ਕਿਤਾਬ ਕਰਨਾ ਸੀ ਮੋਦੀ ਖਾਨੇ ਦਾ, ਮੋਦੀ ਖਾਨਾ ਗਰੀਬਾਂ ਨੂੰ ਲੁਟਾ ਦਿੱਤਾ ਹੈ। ਇਸ ਭਾਈਏ ਜਰਾਮ ਨੂੰ ਵੀ ਬੜੀ ਉਦਾਸੀ, ਪਰ ਬੇਬੇ ਨਾਨਕੀ ਨੇ ਕਿਹਾ ਤੁਸੀਂ ਉਦਾਸ ਨਾ ਹੋਵੋ। ਨਾਨਕੀ ਤਲਵੰਡੀ ਤੋਂ ਨਾਲ ਲੈ ਕੇ ਆਇਆ ਸਾ ਨਾਨਕ ਨੂੰ, ਮੈਂ ਤੇ ਕਾਲੂ ਨੇ ਕਿਹਾ ਸੀ ਜੈਰਾਮ ਇਸ ਨੂੰ ਕਿਸੇ ਕੰਮ ਲਾਓ, ਮੋਦੀ ਖਾਨਾ ਲੈ ਦਿੱਤਾ। ਪਰ ਅੱਜ ਪਤਾ ਨੀ ਕੀ ਹੋਇਆ, ਬੇਬੇ ਨੇ ਕਿਹਾ ਨਹੀਂ ਤੁਸੀਂ ਉਦਾਸ ਨਾ ਹੋ, ਮੇਰਾ ਵੀਰ ਕਦੇ ਡੁੱਬ ਨਹੀਂ ਸਕਦਾ, ਉਹ ਤਾਂ ਡੁੱਬਿਆਂ ਨੂੰ ਉਤਾਰਨ ਵਾਸਤੇ ਆਇਆ। ਕਿਸੇ ਮਹਾਂਪੁਰਸ਼ ਨੇ ਲਿਖਿਆ ਚੰਦਰਮਾ ਦੀ ਮਿਸਾਲ ਦਿੱਤੀ ਹੈ ਗੁਰੂ ਦੀ, ਵੀ ਚੰਦਰਮਾ ਕੀ ਕਰਦਾ ਤੇ ਗੁਰੂ ਕੀ ਕਰਦਾ। ਤੂੰ ਲਿਖਿਆ ਕਾਲੂ ਚੰਦ ਦਿਆ ਨੂਰ ਭਰੇ ਚੰਨਾ, ਚੰਨੋ ਸੌ ਗੁਣਾ ਵੱਧ ਲਿਸ਼ਕਾਰਦਾ ਏ, ਚੜੇ ਚੰਦ ਤਾਂ ਡੋਬਦਾ ਤਾਰਿਆਂ ਨੂੰ, ਤੂੰ ਤਾਂ ਡੁੱਬਿਆ ਹੋਇਆ ਨੂੰ ਤਾਰਦਾ। ਚੰਦਰਮਾ ਚੜ ਜਾਏ ਤਾਰਿਆਂ ਦੀ ਲੋਹ ਮੱਧਮ ਪੈ ਜਾਂਦੀ, ਫਿਰ ਚੰਦਰਮਾ ਦੁਨੀਆਂ ਨੂੰ ਰੋਸ਼ਨੀ ਦਿੰਦਾ ਦੇ ਮੱਥੇ ਤੇ ਕਾਲਕ ਲੱਗੀ, ਸਿਆਹੀ ਆਪਣੀ ਚੰਨ ਤੋਂ ਨਹੀਂ ਲੈਂਦੀ, ਤੂੰ ਲੱਖਾਂ ਦੀ ਸਿਆਹੀ ਉਤਾਰਦਾ ਏ। ਫਿਰ ਉੱਚਾ ਵਸਣਾ ਅਰਸ਼ ਦੇ ਕਿੰਗਰੇ ਤੇ, ਐਪਰ ਨੀਵਿਆਂ ਤੇ ਚਾਤੀ ਮਾਰਦਾ। ਪਿਆਰੀ ਸਾਧ ਸੰਗਤ, ਸਾਰੇ ਸੁਲਤਾਨਪੁਰ ਚ ਬੜਾ ਪ੍ਰੋਪੇਗੰਡਾ ਹੋ ਰਿਹਾ, ਆਖਿਰਕਾਰ ਹਜ਼ੂਰ ਵੇਈ ਨਦੀ ਦੇ ਵਿਚ ਵੀ ਮਾਰ ਕੇ ਕਿੱਥੇ ਪਹੁੰਚੇ, ਸੱਚਖੰਡ ਪਹੁੰਚੇ। ਅੱਗੇ ਨੂਰ ਹੀ ਨੂਰ ਹੈ, ਸੱਚਖੰਡ ਦੇ ਦਰਵਾਜ਼ੇ ਅੱਗੇ ਹਜ਼ੂਰ ਨੇ ਤੱਕਿਆ, ਲਖਾਈ ਮੁਹੰਮਦ, ਲਖਾਈ ਰਾਮਚੰਦ, ਲਖਾਈ ਕ੍ਰਿਸ਼ਨ, ਲਖਾਈ ਗੋਰਖ, ਲਖਾਈ ਦੇਵੀ ਦੇਵਤੇ ਖੜੋਤੇ। ਤੋ ਸਾਹਿਬਾਂ ਨੇ ਇੱਥੇ ਸ਼ਬਦ ਉਚਾਰਨ ਕੀਤਾ ਹੈ, ਜਿਤ ਦਰ ਲਖ ਮੁਹੰਮਦਾਂ, ਲਖ ਬ੍ਰਹਮਾ ਵਿਸ਼ਨ ਮਹੇਸ਼, ਲਖ ਲਖ ਰਾਮ ਵਡੀਰੀਆਂ, ਲਖ ਰਾਹੀ ਲਖ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤੋਂ ਦਰਜ ਨਹੀਂ ਹੈ,
ਔਰ ਭਾਈ ਬਾਲੇ ਵਾਲੀ ਸਾਖੀ ਵਿੱਚ ਲਿਖੀ ਗਈ ਹਜ਼ੂਰ ਸੱਚਖੰਡ ਦੇ ਦਰਵਾਜ਼ੇ ਥਾਣੀ ਅੰਦਰ ਚਲੇ ਗਏ ਉਸ ਜੋਤ ਵਿੱਚ ਜਾ ਕੇ ਲੀਨ ਥੋੜੇ ਸਮੇਂ ਦੇ ਬਾਅਦ ਨਿਰਗੁਣ ਤੋਂ ਸਰਗੁਣ ਨੂੰ ਉਤਾਰ ਕੇ ਸਾਹਮਣੇ ਧੰਨ ਗੁਰੂ ਨਾਨਕ ਪਾਤਸ਼ਾਹ ਬੈਠੇ ਉਸ ਵੇਲੇ ਆਵਾਜ਼ ਆਈ

ਨਾ ਖਾਲੀ ਨਾ ਰਵੇ। ਸੱਚਖੰਡ ਵਿੱਚੋਂ ਇਹ ਨਾਮ ਜੋ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਖਸ਼ਿਸ਼ ਹੋ ਰਹੀ ਹੈ, ਉਹ ਕਿਹੜਾ ਨਾਮ ਸੀ?

0: ਨਾਮ ਦੁਨੀਆ ਵਿੱਚ ਇੱਕ ਓਮਕਾਰ ਵਾਹਿਗੁਰੂ ਇੱਕ ਹੈ, ਸਤ ਨਾਮ ਉਹਦਾ ਨਾਮ ਸਤ, ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਕਰਤਾ, ਨਿਰਭਉ ਉਹਨੂੰ ਕਿਸੇ ਦਾ ਭੈ ਨਹੀਂ, ਨਿਰਵੈਰ ਉਹਨੂੰ ਕਿਸੇ ਨਾਲ ਵੈਰ ਨਹੀਂ, ਅਕਾਲ ਮੂਰਤ ਕਾਲ ਤੂੰ ਰਹਿਤ, ਅਜੂਨੀ ਜੂਨੀਆਂ ਤੂੰ ਵੀ ਰਹਿਤ, ਸਵੈ ਵੰਗੋ ਦਾ ਸੁਤੇ ਪ੍ਰਕਾਸ਼ ਹੈ। ਪਰ ਇਹ ਮਿਲੇਗਾ ਕਿਸ ਤਰ੍ਹਾਂ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਬਾਬਾ ਜੀ ਵਚਨ ਕਰਦੇ ਸਨ, ਇਹ ਨਾਮ ਪ੍ਰਾਪਤ ਕਰਕੇ ਹਜ਼ੂਰ ਦੀ ਸਮਾਧੀ ਲੱਗ, ਆਵਾਜ਼ ਆਈ ਨਾਨਕ ਜੀ ਕੀ ਕਰ ਰਹੇ ਹੋ? ਤੋ ਹਜ਼ੂਰ ਨੇ ਪਿਆਰ ਨਾਲ ਕਿਹਾ, ਜਪ
1: ਜਪ
0: ਵਾਹਿਗੁਰੂ, ਮੈਂ ਜਪ ਰਿਹਾ ਕੀ।

ਇਹ ਨਾਮ ਲੈ ਕੇ ਹਜ਼ੂਰ ਤੀਜੇ ਦਿਨ ਵੇਈ ਨਦੀ ਵਿਚੋਂ ਸੰਤ ਘਾਟ ਗੁਰਦੁਆਰਾ ਜਿੱਥੇ ਬੇਰ ਸਾਹਿਬ ਗੁਰਦੁਆਰੇ ਵੇਈ ਇੱਥੇ ਚੱਲਦੀ, ਇੱਥੋਂ ਚੁੱਗੀ ਮਾਰੀ ਸੀ ਤੇ ਸੰਤ ਘਾਟ ਗੁਰਦੁਆਰਾ ਜਿੱਥੇ ਹੈ ਇੱਥੋਂ ਸਾਹਿਬ ਜੀ ਬਾਹਰ ਆ। ਜਿਹਨੂੰ ਜਿਹਨੂੰ ਪਤਾ ਲੱਗਾ ਆ ਕੇ ਦਰਸ਼ਨ ਕੀਤੇ। ਬੇਬੇ ਤੈਨੂੰ ਵਧਾਈਆਂ ਹੋਣ, ਤੇਰਾ ਵੀਰ ਵੇ ਵਿੱਚੋਂ ਬਾਹਰ ਆ ਕੇ ਕਿਨਾਰੇ ਉੱਤੇ ਬੈਠਾ, ਦੁਨੀਆ ਆ ਗਈ। ਮਰਦਾਨਾ ਰੋਂਦਾ ਫਿਰਦਾ ਸੀ, ਦਰਸ਼ਨ ਕੀਤੇ, ਚਰਨਾਂ ਤੇ ਟਹਿ ਪਿਆ, ਪਾਤਸ਼ਾਹ ਕਿੱਧਰ ਗਏ ਸੋ? ਹਜ਼ੂਰ ਕਹਿਣ ਲੱਗੇ ਮਰਦਾਨਿਆਂ ਸੱਚਖੰਡ ਗਏ ਸਾਂ। ਸੱਚਖੰਡ? ਹਾਂ, ਜਿੱਥੇ ਮੇਰਾ ਨਿਰੰਕਾਰ ਰਹਿੰਦਾ। ਮਰਦਾਨਾ ਰੁੱਸ ਬੈਠਾ। ਹਜ਼ੂਰ ਕਹਿਣ ਲੱਗੇ ਮਰਦਾਨਿਆਂ ਰੁੱਸ ਕਿਉਂ ਗਏ? ਮਰਦਾਨਾ ਕਹਿਣ ਲੱਗਾ ਪਾਤਸ਼ਾਹ ਜਿੱਥੇ ਆਪ ਜਾਂਦੇ ਸੋ ਮਰਦਾਨੇ ਨੂੰ ਨਾਲ ਲੈ ਜਾਂਦੇ ਸੀ। ਜਿੱਥੇ ਜਾਣਾ ਮਰਦਾਨੇ ਤੂੰ ਵੀ, ਮੈਂ ਕਈ ਵਾਰੀ ਅੜੀਆਂ ਕਰ ਬਹਿੰਦਾ ਸੀ ਪਰ ਮਜਬੂਰ ਕਰਕੇ ਵੀ ਤੁਸੀਂ ਮੈਨੂੰ ਨਾਲ ਲੈ ਜਾਂਦੇ ਸੀ। ਪਰ ਪਾਤਸ਼ਾਹ ਜੇ ਅੱਜ ਆਪਣੇ ਨਿਰੰਕਾਰ ਕੋਲ ਗਏ ਹੋ ਤੇ ਮਰਦਾਨੇ ਨੂੰ ਇੱਥੇ ਕਿਉਂ ਛੱਡ ਗਏ ਹੋ? ਹਜ਼ੂਰ ਕਹਿਣ ਲੱਗੇ ਮਰਦਾਨੇ ਰੁੱਸ ਨਾ, ਇਹਦਾ ਕਾਰਨ ਕੀ ਕਾਰਨ ਹੈ? ਹਜ਼ੂਰ ਕਹਿਣ ਲੱਗੇ ਮਰਦਾਨੇ ਤੈਨੂੰ ਨਿਰੰਕਾਰ ਨੇ ਕੀਰਤਨ ਦੀ ਦਾਤ ਬਖਸ਼ੀ ਤੇ ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨ ਕਰੋਗੇ। ਜੇ ਤੈਨੂੰ ਨਾਲ ਲੈ ਜਾਂਦੇ ਤਾਂ ਉੱਥੇ ਕੀਰਤਨ ਕਰਨਾ ਸੀ, ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਗਏ, ਕਿਉਂਕਿ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ। ਇਹ ਜੋ ਕੀਰਤਨ ਹੈ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕੀਰਤਨ ਦੇ ਬੜੇ ਆਸ਼ਿਕ ਸਨ, ਹਰ ਸਮੇਂ ਕੀਰਤਨ। ਹਜ਼ੂਰ ਕਹਿਣ ਲੱਗੇ ਮਰਦਾਨੇ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ ਤੇ ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਦਿਓ, ਅਸੀਂ ਹੁਕਮ ਮੋੜਨਾ ਨਹੀਂ ਸੀ ਤੇ ਤੇਰੇ ਕੀਰਤਨ ਦੀ ਮਾਤ ਲੋਕ ਵਿੱਚ ਬੜੀ ਲੋੜ ਹੈ, ਇਸ ਵਾਸਤੇ ਤੈਨੂੰ ਨਾੜ ਹੀ ਨਹੀਂ ਲੈ ਗਿਆ ਖੁਸਰੀ ਵਾਲੀ। ਮਰਦਾਨਾ ਚਰਨਾ ਤੇ ਪਾਤਸ਼ਾਹ ਜਿਵੇਂ ਤੇਰੀ ਸਾਸ ਸੰਗਤ ਫਿਰ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚਖੰਡ ਵਿੱਚੋਂ ਇਹ ਨਾਮ ਲਿਆਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਨਾਮ ਲਿਆ ਕੇ ਫਿਰ ਇਸਦੀ ਕਮਾਈ ਵੀ ਕੀਤੀ। ਕਿਤਨੀ ਕਮਾਈ? ਰੇਤ ਅੱਕ ਆਹਾਰ ਕਰ ਰੋੜਾ ਕੀ ਗੁਰ ਕਰੀ ਵਿੱਚ। ਹਜ਼ੂਰ ਨੇ ਨਾਮ ਲਿਆ ਕੇ ਕਮਾਈ ਕੀਤੀ। ਰੋੜਾ ਉੱਤੇ ਬਹਿ ਡਿਸਟ੍ਰਿਕਟ ਗੁਜਰਾਂਵਾਲਾ ਜ਼ਿਲ੍ਹਾ ਪਾਕਿਸਤਾਨ ਵਿੱਚ ਚਲਾ ਗਿਆ, ਏਮਨਾਬਾਦ ਰੋੜੀ ਸਾਹਿਬ ਗੁਰਦੁਆਰਾ ਸੀ ਜਿੱਥੇ ਬਹਿ ਕੇ ਬਾਬੇ ਨੇ ਰੋੜਾਂ ਤੇ ਬਹਿ ਕੇ ਤਪੱਸਿਆ। ਦਾਸ ਨੇ ਉਹਨਾਂ ਰੋੜਾਂ ਦੇ ਦਰਸ਼ਨ ਕੀਤੇ, ਵੇਖਣ ਨੂੰ ਤਾਂ ਰੋੜ ਜਾਪਦੇ ਸਨ ਪੱਥਰ ਪਰ ਜੇ ਹੱਥ ਲਾਓ ਤਾਂ ਰੇਸ਼ਮ ਤਰ੍ਹਾਂ ਮੁਲਾਇਮ ਸਨ, ਜਿਹਦੇ ਉੱਤੇ ਬਹਿ ਕੇ ਹਜ਼ੂਰ ਨੇ ਇਸ ਨਾਮ ਦੁੱਧ ਨੂੰ ਕਮਾਈ ਨਾ ਰਿੜਕਿਆ। ਕਈ ਕਹਿੰਦੇ ਜੀ ਧੰਨ ਗੁਰੂ ਨਾਨਕ ਤੋਂ ਨਿਰੰਕਾਰ ਸੀ, ਉਹਨਾਂ ਨੂੰ ਕਮਾਈ ਕਰਨ ਦੀ ਕੀ ਲੋੜ? ਬਾਬਾ ਜੀ ਬਚਨ ਕਰਦੇ ਸਨ ਇਹ ਤਾਂ ਠੀਕ ਹੈ ਪਰ ਗੁਰੂ ਨੇ ਕਮਾਈ ਇਸ ਵਾਸਤੇ ਕੀਤੀ ਦੁਨੀਆਂ ਨੂੰ ਉਪਦੇਸ਼ ਦੇਣਾ ਸੀ। ਆਖੋ ਸ੍ਰੀ ਐਵੇਂ ਗੱਲਾਂ ਦਾ ਗਿਆਨ ਨਾ ਘੋਟਿਆ ਕਰੋ, ਕਮਾਈ ਕਰਕੇ ਦੁਨੀਆਂ ਨੂੰ ਉਪਦੇਸ਼। ਗੁਰੂ ਵਿੱਚ ਕੋਈ ਊਣਤਾ ਹੀ ਨਹੀਂ ਸੀ ਪਰ ਉਪਦੇਸ਼ ਦੇਣਾ ਸੀ, ਪਹਿਲਾਂ ਆਪ ਕਮਾਏ। ਇੱਕ ਮਾਈ ਨੇ ਆ ਕੇ ਕਲਗੀਧਰ ਪਿਤਾ ਅੱਗੇ ਬੇਨਤੀ ਕੀਤੀ, ਪਾਤਸ਼ਾਹ ਕਾਕਾ ਗੁੜ ਬੜਾ ਖਾਂਦਾ, ਇਹ ਕਾਕਾ ਗੁੜ ਬੜਾ ਬੜਾ ਰੋਕਦੀਆਂ ਰੁਕਦਾ ਹੀ। ਹਜ਼ੂਰ ਕਹਿਣ ਲੱਗੇ ਮਾਈ ਕੱਲ ਲਿਆਈ ਇਸ ਨੂੰ। ਦੂਜੇ ਦਿਨ ਫਿਰ ਮਾਈ ਲੈ ਕੇ ਚਲੀ ਗਈ, ਪਾਤਸ਼ਾਹ ਨੂੰ ਸਮਝਾਓ ਗੁੜ ਬੜਾ ਖਾਂਦਾ। ਕਲਗੀਧਰ ਪਾਤਸ਼ਾਹ ਜੀ ਨੇ ਪਿਆਰ ਨਾਲ ਕਿਹਾ ਬਰਖੁਦਾਰ ਗੁੜ ਨਾ ਖਾਇਆ ਕਰ। ਮਾਈ ਨੇ ਕਿਹਾ ਮਹਾਰਾਜ ਇਹ ਹੀ ਬਚਨ ਕਰਨਾ ਸੀ ਤਾਂ ਕੱਲ ਹੀ ਕਰ ਦੇਣਾ ਸੀ, 5 ਮੀਲ ਮੇਰਾ ਪਿੰਡ ਹੈ, ਗਈਆਂ 10 ਮੀਲ ਸਫ਼ਰ ਕੀ, ਕੱਲ ਹੀ ਕਰ ਦੇਣਾ ਸੀ। ਹਜ਼ੂਰ ਕਹਿਣ ਲੱਗੇ ਮਾਤਾ ਕੱਲ ਇਸ ਵਾਸਤੇ ਨਹੀਂ ਸੀ ਕੀਤਾ, ਕੱਲ ਥੋੜਾ ਜਿਹਾ ਗੁੜ ਅਸੀਂ ਆਪ ਛਕਿਆ ਹੋਇਆ ਸੀ। ਆਖੋ ਸੀ ਗੁਰੂ ਘਰ ਵਿੱਚ ਪ੍ਰੈਕਟੀਕਲ ਚੀਜ਼ ਇਸ ਵਾਸਤੇ ਕੱਲ ਨਹੀਂ ਸੀ
ਤੋਂ ਬਾਬੇ ਨੇ ਮਹਾਨ ਕਾਲਨਾ ਕਾਲੀ ਨਾਮ ਰੂਪੀ ਦੁੱਧ ਨੂੰ ਆਪਣੀ ਕਮਾਈ ਨਾਲ ਰਿੜ ਕੇ ਸਾਰਾ ਗੁਰਮਤ ਪ੍ਰਗਟ ਕੀਤਾ। ਪਹਿਲਾਂ ਬਾਬੇ ਆਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅਕਾ ਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਯਾਦ ਰੱਖੋ, ਤਪੱਸਿਆ ਤੋਂ ਬਗੈਰ ਕੁਛ ਨਹੀਂ ਮਿਲ ਸਕਦਾ। ਬੱਚੇ ਨੇ ਇੱਕ ਕਲਾਸ ਪੜ੍ਹਨੀ ਹੋਵੇ, ਸਾਰਾ ਸਾਲ ਉਹਨੂੰ ਤਪੱਸਿਆ ਕਰਨੀ ਪੈਂਦੀ। ਇਸੇ ਤਰ੍ਹਾਂ ਗੁਰਮਤ ਦੀ ਵੀ ਪੜ੍ਹਾਈ ਹੈ, ਇਹਦੇ ਵਾਸਤੇ ਤਪੱਸਿਆ, ਭਾਰੀ ਕਰੀ ਤਪੱਸਿਆ, ਬੜੇ ਭਾਗ ਹਰਸ਼ੋਂ ਬਨ ਆਈ। ਭਾਈ ਸਾਹਿਬ ਜੀ ਕਹਿੰਦੇ, ਬਾਬਾ ਪਹਿਲਾ ਸੱਚਖੰਡ ਨਾਨਕ ਨਾਮ ਗਰੀਬੀ ਪਰ। ਇਹ ਨਾਮ ਪਹਿਲੀ ਪੌੜੀ, ਪਹਿਲੀ ਪੌੜੀ ਇਹ ਮੂਲ ਮੰਤਰ। ਫਿਰ ਪਹਿਲੀ ਪੌੜੀ ਨਾਨਕ ਹੋਸੀ ਵੀ ਸੱਚ ਤੱਕ ਪੜ੍ਹਨੀ ਹੈ। ਕਈ ਗੁਰਪ੍ਰਸਾਦ ਤੱਕ ਪੜ੍ਹਦੇ, ਬਾਬਾ ਜੀ ਵਚਨ ਕਰਦੇ ਸਨ ਗੁਰਪ੍ਰਸਾਦ ਤੱਕ ਨਿਰਗੁਣ ਦਾ ਮੰਤਰ, ਪਰ ਆਪਾਂ ਸਰਗੁਣ ਦੇ ਸਿੱਖ। ਨਿਰਗੁਣ ਨਿਰੰਕਾਰ ਹਰ ਜਗ੍ਹਾ ਹੈ, ਸਰਗੁਣ ਕੌਣ ਹੈ? ਪਿਆਰ ਨਾਲ ਆਖੋ, ਧੰਨ ਗੁਰੂ ਨਾਨਕ, ਸਾਡਾ ਗੁਰੂ ਗੁਰੂ ਨਾਨਕ। ਬਾਬਾ ਜੀ ਬਚਨ ਕਰਦੇ ਸਨ, ਜਿਸ ਨਾਮ ਵਿਚ ਗੁਰੂ ਦਾ ਨਾਮ ਨਹੀਂ ਆਉਂਦਾ ਉਹ ਨਾਮ ਹੀ ਅਧੂਰਾ ਹੈ। ਆਖੋ ਸ੍ਰੀ ਵਾਹਿਗੁਰੂ, ਅਸੀਂ ਤਾਂ ਗੁਰੂ ਤੱਕ ਮੂਲ ਮੰਤਰ ਦਾ ਚਾਰ ਤੇ ਗੁਰਮੰਤਰ ਵਾਹਿਗੁਰੂ ਸ਼ਬਦ। ਆਓ ਪਿਆਰੀ ਸਾਸ, ਆ ਵੱਡੇ ਭਾਗਾਂ ਵਾਲੇ ਜੋ ਗੁਰੂ ਦੀ ਬਖਸ਼ਿਸ਼ ਦੁਆਰਾ ਲਗਾਤਾਰ ਕਈਆਂ ਦਿਨਾਂ ਤੋਂ ਦੋ ਵੇਲੇ ਗੁਰੂ ਕੀ ਹਜ਼ੂਰੀ ਜੁੜ ਕੇ ਅੰਮ੍ਰਿਤ ਵੇਲੇ ਵੀ ਹਾਜ਼ਰੀਆਂ ਭਰ ਕੇ ਆਪਣੇ ਪਿਆਰ ਦਾ ਸਬੂਤ ਦਿੱਤੇ ਤੇ ਰਾਤ ਨੂੰ ਵੀ ਆ ਕੇ ਜੁੜੇ। ਤਕਰੀਬਨ 10 ਦਿਨ ਇਹ ਕੀਰਤਨ ਦਾ ਪ੍ਰਵਾਹ ਚੱਲੇ, ਜਿਨ੍ਹਾਂ ਦੇ ਭਾਗਾਂ ਵਿੱਚ ਭਾਗਹੀਣ ਆ ਹੀ ਨਹੀਂ ਸਕੇ ਆਖੋ ਸ੍ਰੀ ਵਾਹਿਗੁਰੂ, ਕਿਉਂਕਿ ਵਿਣ ਭਾਗਾਂ ਸਤਸੰਗ ਨਾਲ ਭਾਗ ਜਾਗਣ ਤਾਂ ਇਹ ਦਾਤ ਮਿਲੀ, ਇਹ ਭਾਗ ਨਹੀਂ ਜਾਗੇ ਬਾਹਰ ਵੀ ਲੰਘ ਜਾਏਗਾ, ਅੰਦਰ ਆ ਹੀ ਨਹੀਂ ਸਕਦਾ। ਬਾਬਾ ਜੀ ਬਚਨ ਕਰੇ, ਆਪ ਜੀ ਨੇ ਕਮਾਈ ਕੀਤੀ ਹੈ, ਗੁਰੂ ਨੂੰ ਸੁਣਿਆ ਵੀ ਹੈ, ਗਾਵਿਆ ਵੀ ਹੈ। ਤੋ ਆਓ ਅਰਦਾਸ ਕਰੀਏ, ਪਾਤਸ਼ਾਹ ਇਤਨੇ ਦਿਨ ਹਾਜ਼ਰੀਆਂ ਭਰੀਆਂ, ਜੋ ਕੁਛ ਸੁਣਿਆ ਹੈ ਗਾਵਿਆ ਹੈ ਉਹਦੇ ਉੱਤੇ ਅਮਲ ਕਰ। ਇਹ ਨਾ ਵੀ ਇਧਰੋਂ ਸੁਣ ਕੇ ਇਧਰੋਂ ਕੱਢ ਦੇ, ਉਹਦਾ ਫਲ ਬੜਾ ਥੋੜਾ। ਪੂਰਨ ਫਲ ਕਿਸਦਾ ਹੈ? ਗਾਵੀਏ ਸੁਣੀਏ ਮਨ ਰੱਖੀਏ, ਦੁੱਖ ਪਰ ਹਰ ਸੋ ਕਰ ਲੈ ਜਾਏ, ਜੋ ਕੋਈ ਸੁਣਿਆ ਹੈ ਉਹਦੀ ਕਮਾਈ ਕਰਨੀ। ਬਹੁਤੀ ਕਰਾਂਗੇ ਬਹੁਤੀ, ਨਹੀਂ ਤਾਂ ਥੋੜੀ ਬਹੁਤੀ ਕਮਾਈ ਕਰੀਏ। ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰੀਏ, ਕੱਲੇ ਆਏ ਅੱਜ ਦਿਨ ਕੱਲਿਆਂ ਹੀ ਤੁਰ ਜਾਂਦੇ, ਇਕਾਂਤ ਚ ਬਹਿ ਕੇ ਜਿਤਨਾ ਸਮਾਂ ਮਿਲ ਸਕੇ ਮੂਲ ਮੰਤਰ ਦਾ ਜਾਪ ਕਰੇ। ਪਹਿਲੀ ਪੌੜੀ ਇਹ ਮਹਾਂਮੰਤਰ। ਬਾਬਾ ਜੀ ਵਚਨ ਕਰਦੇ ਸਨ, ਜਿਤਨੇ ਵੀ ਧਰਮ ਹਨ, ਜਿਤਨੇ ਵੀ ਮੰਤਰ ਹਨ, ਇਹ ਸਭ ਤੋਂ ਮਹਾਂਮੰਤਰ ਹੈ ਪਹਿਲੀ ਪੌੜੀ। ਇਹਦਾ ਜਾਪ ਕਰਿਆ ਕਰੋ, ਵਾਹਿਗੁਰੂ ਸ਼ਬਦ ਦਾ ਜਾਪ, ਇਕਾਂਤ ਚ ਬਹਿ, ਕਾਰਜ ਚ ਬਹਿ ਕੇ। ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰਜ ਪ੍ਰਕਾਸ਼ ਹੈ, ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਸਨਮੁਖ ਬਹਿ ਕੇ ਨਿਤਨੇਮ ਕਰਿਆ। ਇਹ ਸੁਖਮਨੀ ਸਾਹਿਬ ਪੜ੍ਹਨੀ ਹੈ ਸਨਮੁਖ। ਬਾਬਾ ਜੀ ਬਚਨ ਕਰਦੇ ਸਨ, ਅੰਮ੍ਰਿਤ ਵੇਲੇ ਜਿਸ ਵੇਲੇ ਪ੍ਰਕਾਸ਼ ਹੋ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਫਿਰ ਜੋ ਕੁਝ ਕਰਨਾ ਹੈ ਗੁਰੂ ਦੀ ਹਜ਼ੂਰੀ ਚ ਕਰ, ਜੋ ਕੁਝ ਕਰੀ ਸੋ ਤੇਰੇ ਹਜ਼ੂਰ। ਸਤਿਗੁਰੂ ਤਾਂ ਉਸ ਵੇਲੇ ਆਪਣੇ ਆਨੰਦ ਚ ਬੈਠੇ ਆਉਂਦੇ। ਇਹ ਸੁਖਮਨੀ ਸਾਹਿਬ ਦਾ ਪਾਠ ਕਰਨਾ, ਇਹ ਨਹੀਂ ਵੀ ਗੁਰੂ ਸਾਹਿਬ ਤੋਂ ਪਾਠ ਸ਼ੁਰੂ। ਕਈ ਪ੍ਰੇਮੀ ਤਾਂ ਪਾਠ ਕਰੀ ਜਾਂਦੇ ਹਨ, ਮੂੰਹ ਤੇ ਪੱਲਾ ਨਹੀਂ ਲੈਂਦੇ, ਸਾਰੀਆਂ ਥੁੱਕਾਂ ਗੁਰੂ ਤੇ ਸਪੈਂਦੀਆਂ। ਏਡਾ ਪਾਪ ਕਰਦੇ, ਏਡੀ ਭੁੱਲ ਕਰਦੇ। ਇੱਕ ਤਾਂ ਮੂੰਹ ਤੇ ਪੱਲਾ ਲੈ ਕੇ ਪਾਠ ਕਰਿਆ ਕਰੋ, ਦੂਜਾ ਅੰਮ੍ਰਿਤ ਵੇਲੇ ਜੋ ਨਿਤਨੇ। ਇਹ ਅਖੰਡ ਪਾਠ ਹੈ ਤਾਂ ਠੀਕ ਹੈ, ਸਹਿਜ ਪਾਠ ਹੋ ਰਿਹਾ ਠੀਕ ਹੈ, ਪਰ ਜੇ ਨਿਤਨੇਮ ਕਰਨਾ ਹੈ ਬਾਬਾ ਜੀ ਬਚਨ ਕਰਦੇ ਸਨ, ਤਾਂ ਗੁਰੂ ਨੂੰ ਸੁਣਾਉਣਾ ਹੈ, ਗੁਰੂ ਦੀ ਹਜ਼ੂਰੀ ਚ ਬੈਠ ਕੇ। ਫਿਰ ਜੋ ਨਿਤਨੇਮ ਕਰਾਂਗੇ, ਸ਼ਰਧਾ ਇਹ ਹੋਵੇ ਵੀ ਮੇਰਾ ਗੁਰੂ ਸੁਣ ਰਿਹਾ ਹੈ, ਉਹ ਹਾਜ਼ਰੀ ਪ੍ਰਵਾਨ ਹੋਵੇ ਜੀ। ਤੋ ਮੇਰੇ ਕਹਿਣ ਦਾ ਮਕਸਦ, ਅੱਜ ਸੇਵਕਾਂ ਨੇ ਚਲਾ ਜਾਣਾ ਹੈ, ਕਈ ਬੱਚੀਆਂ ਭਾਈ ਸਾਹਿਬ ਫਿਰ ਕਦ ਆਉਂਗੇ, ਇਹ ਮੇਰੇ ਗੁਰੂ ਦੇ ਹੱਥ ਹੈ, ਮੇਰੇ ਵਾਸਤੇ ਗੱਲ ਨਹੀਂ। ਤੋ ਜੋ ਕੁਛ ਅਸੀਂ ਲਾਭ ਲਿਆ ਹੈ ਇਹਦੇ ਨਾਲ ਕੋਸ਼ਿਸ਼ ਇਹ ਕਰੀਏ ਕਿ ਗਾਵੀਏ ਸੁਣੀਏ
मन रखिए पाओ दुख पर हर सुख हर लै सुख आदि दात मिले ओ नाल ही जो कुछ गुरु नानक दा दास ना मैं संत ना कोई महापुरुष मैं तो गुरु का कीर्तनी हाँ शब्द दी दात गुरु ने बख्शी है शब्द का आसरा लेके तकरीबन 50 साल तो गुरु की संगत दे दर्शन कर रहा हाँ फिर संगत ने अत्यंत प्यार किया है किसी चीज की कमी नहीं है गुरु ने कोठियां कारा सब कुछ बख्शी है पर ये बख्शिश किस दी है गुरु के शब्द दी है तो गुरु का कीर्तनिया जान के जो कुछ आप जी ने प्यार किया है तो दे बदले मेरे को कुछ नहीं जो मैं तुम दे अरदास करदा हाँ वाहेगुरु थी कालना सफल करे तुसी भी मेरे वास्ते अरदास करे जे देहो सजन आसीसड़िया जो होए साहब स्यो मेर और चुप दिखना आ हुण सुल्तानपुर बाबे दे दर्शन करके सारिया संगत की पढ़ रही है।

ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਮਹਾਨ ਬਖਸ਼ਿਸ਼ ਦੁਆਰਾ ਸਾਹਿਬ ਜੀ ਅੱਜ ਪੂਰਨਮਾਸੀ ਦਾ ਪਵਿੱਤਰ ਪਾਵਨ ਦਿਨ ਆਪ ਜੀ ਦੀ ਬਖਸ਼ਿਸ਼ ਦੁਆਰਾ ਸੱਚੀ ਦਰਗਾਹ ਵਿੱਚ ਜੁੜ ਕੇ ਆਪ ਜੀ ਦੇ ਪਿਆਰ ਵਾਲੇ ਗੁਰਸਿੱਖ ਮਾਈ ਭਾਈ ਸਤਿਗੁਰੂ ਜੀ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਦੇ ਸ਼ਬਦ ਦਾ ਆਦਰ ਆਪ ਜੀ ਦੇ ਬਾਣੀ ਦਾ ਆਦਰ ਕਰਦੇ ਕੀਰਤਨ ਪੇਟ ਪਾਉਣ ਅਰਦਾਸ ਕਰਾਉਂਦੇ ਅੰਤਰ ਜਾਮੇ ਗੁਰੂ ਜੀ ਆਪ ਆਪਣੇ ਗੁਰਸਿੱਖਾਂ ਦੀਆਂ ਕਮਾਈਆਂ ਚ ਵਰਤੋਂ ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚੀਆਂ ਨੂੰ ਨਾਮ ਦੀ ਦਾਤ ਬਖਸ਼ੋ ਚੜ੍ਹਦੀਆਂ ਕਲਾਂ ਬਖਸ਼ੋ ਆਪਣੇ ਚਰਨਾਂ ਦਾ ਵਧੀਕ ਤੋਂ

0: ਸਿੰਘ ਜੀ ਸੇਵਕ ਇੱਥੇ ਆਏ ਹਨ, ਸੰਗਤਾਂ ਦਾ ਅਤਿਅੰਤ ਪਿਆਰ ਨਾਲ, ਯਾਨੀ ਬਲਦੇਵ ਸਿੰਘ ਜੀ ਮੇਰੇ ਬਰਖੁਰਦਾਰ ਵੀ ਹਨ ਤੇ ਗਿਆਨੀ ਵੀ ਹਨ, ਮਹਾਂਪੁਰਸ਼ ਵੀ ਹਨ, ਕਿਉਂਕਿ ਗੁਰੂ ਘਰ ਦੀ ਸੇਵਾ ਜੋ ਕਰਦੇ ਹਨ। ਇਹਨਾਂ ਨੇ ਵੀ ਬੜਾ ਪਿਆਰ ਕੀਤਾ, ਕਰਨਾ ਬਣਦਾ ਵੀ ਹੈ, ਕਿਉਂ ਇਹ ਬਾਬਾ ਜੀ ਦੇ ਸੰਗੀ ਫਿਰ ਨਿਕਟਵਰਤੀ ਸੰਗੀ ਹਨ, ਬੜਾ ਪਿਆਰ ਕੀਤਾ ਹੈ। ਮੈਂ ਅਰਦਾਸ ਕਰਦਾ ਹਾਂ ਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾਂ ਆਪ ਜੀ ਦੀ ਸੇਵਾ ਵਿੱਚ ਇਹਨਾਂ ਨੂੰ ਪੂਰਾ ਮਾਣ ਗੁਰੂ ਬਖਸ਼ੇ। ਤੋ ਅੱਜ ਵੀ ਜੋ ਚਾਹ ਦਾ ਪ੍ਰੋਗਰਾਮ ਹੈ, ਗਿਆਨੀ ਜੀ ਹੋਰਾਂ ਨੇ ਕਾਫੀ ਸਹਿਯੋਗ ਦਿੱਤਾ ਹੈ, ਤੋ ਇਹ ਵੀ ਇਹਨਾਂ ਦਾ ਪਿਆਰ ਹੈ। ਹੁਣ ਅਰਦਾਸ ਹੋਵੇਗੀ, ਤੋ ਮੈਂ ਬੇਨਤੀ ਕਰਾਂਗਾ ਵੀ ਗੁਰੂ ਸਾਹਿਬ ਆਪਣੇ ਸੁੱਖ ਸਥਾਨ ਤੇ ਪਹੁੰਚਾ ਕੇ, ਤੋ ਕੋਈ ਵੀ ਮਾਈ ਭਾਈ ਜਾਣ ਦੀ ਖੇਚ ਨਾ ਕਰੇ, ਸਾਰਿਆਂ ਨੇ ਸੇਵਕਾਂ ਦੀ ਇਹ ਸੇਵਾ ਪ੍ਰਵਾਨ ਕਰਨੀ। ਆਸ ਕਰਦਾ ਹਾਂ ਬੇਨਤੀ ਪ੍ਰਵਾਨ ਕਰੋਗੇ। ਆਓ ਹਾਂ ਅਰਦਾਸ ਵੀ ਜੁੜੋ।
1: You are listening to SeekNet Radio, broadcasting live Gurbani Kirtan 24 hours a day from our

ಸರ್ಸ್ಯ ಭಾರತ ಮತ್ತು ಸರ್ವ ಮಾರ್ಗ ನೀರಾವರಿ.

0: ਆਪੇ ਸਾਜੇ ਕਰੇ ਆਪ ਜਾ ਪੀ ਰੱਖਿਆ ਦੁਬਾਇ ਕੇ ਦੇਖੀ ਦਾ ਪੌਦਾ ਨਾਨਕਾ ਸਭ ਕਿੱਥੇ ਆਪੇ ਆਪ
1: ਸੁਭਾਏ।

ਸਤਿ ਖਾਲਸਾ ਕਾਲਜ ਦਾ ਫੁੱਲਾਂ ਚ ਕੋਈ ਨਿਖਮਾ।

ਤੇ ਕਈ ਰੂਪਾਂ ਦੇ ਅੰਦਰ ਉਹ ਨਜ਼ਰ ਆ ਰਿਹਾ। ਇੱਕ ਰੂਪ ਨਹੀਂ ਉਸਦਾ, ਵਾਸਤਵ ਸਰੂਪ ਉਸਦਾ ਕੁਝ ਹੋਰ ਹੈ ਤੇ ਸੰਸਾਰ ਦਾ ਸਰੂਪ ਕੁਝ ਉਸਦਾ ਹੋਰ ਹੈ। ਕਈ ਰੂਪਾਂ ਦੇ ਅੰਦਰ ਨਜ਼ਰ ਆਉਂਦਾ। ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਤ ਦਾ ਸਪਸ਼ਟੀਕਰਨ ਦਿੱਤਾ ਤੇ ਕਹਿੰਦੇ ਵੀ ਤੇਰੇ ਕਿਹੜੇ ਕਿਹੜੇ ਰੂਪ ਨੇ ਹੇ

राम की।

ਭਾਈ ਪ੍ਰਹਿਲਾਦ ਸਿੰਘ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਕੋਲ ਬੁਲਾ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਮਸਤ ਆਪਣੇ ਸਨਮੁਖ ਬਿਠਾਇਆ ਤੇ ਜਦੋਂ ਵਚਨ ਕੀਤੇ ਨਾ ਅਕਾਲ ਪੁਰਖ ਦੀ ਓਟ ਮੰਨਣੀ, ਪੂਜਾ ਅਕਾਲ ਪੁਰਖ ਦੀ ਕਰਨੀ, ਇਹ ਖਾਲਸੇ ਦਾ ਪਹਿਲਾ ਨਿਯਮ ਹੈ। ਅਬਚਲ ਨਗਰ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੀ ਕੁਝ ਵਚਨ ਭਰੀ ਹੋਈ ਸੰਗਤ ਅੰਦਰ ਕੀਤੇ ਤੇ ਭਾਈ ਨੰਦ ਲਾਲ ਜੀ ਖੜੇ ਹੋ ਗਏ। ਗਰੀਬ ਨਿਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮਸਤ ਹੱਥ ਜੋੜ ਕੇ ਇੱਕ ਬੇਨਤੀ ਕੀਤੀ, ਮਹਾਰਾਜ ਤੁਸੀਂ ਜੇ ਕਿਹਾ ਵੀ ਮੇਰੇ ਦਰਸ਼ਨ ਕਰੋ, ਮੇਰੇ ਦਰਸ਼ਨ ਕਰੋ, ਖਾਲਸੇ ਵਿੱਚ ਮੇਰੇ ਦਰਸ਼ਨ ਹੋਣਗੇ, ਮੇਰੇ ਦਰਸ਼ਨ ਕਰੋ, ਮਹਾਰਾਜ ਤੁਹਾਡੇ ਦਰਸ਼ਨ ਤੇ ਸਮਸਤ ਰੂਪ ਦੇ ਅੰਦਰ ਕਰ ਰਹੇ ਪਰ ਤੱਕ ਹਾਜ਼ਰਾ ਹਜ਼ੂਰ, ਫਿਰ ਤੁਸੀਂ ਵਾਰ ਵਾਰ ਮੇਰੇ ਦਰਸ਼ਨ ਕਿਉਂ ਕਹਿੰਦੇ ਹੋ, ਕਰੋ, ਇਸ ਦਾ ਕੋਈ ਭੇਦ ਹੈ? ਤੇ ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂ ਭਾਈ ਨੰਦ ਲਾਲ, ਇਸ ਦੇ ਅੰਦਰ ਬੜਾ ਅੰਤਰ ਹੈ, ਕਿਉਂਕਿ ਮੇਰਾ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਨਾ, ਇਹ ਮੇਰਾ ਦਰਸ਼ਨ ਵਾਸਤਵ ਰੂਪ ਅੰਦਰ ਨਹੀਂ, ਅਸਲੀ ਰੂਪ ਨਹੀਂ ਹੈ ਮੇਰਾ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੂੰ ਭਾਈ ਨੰਦ ਲਾਲ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ

ਗੁਣ ਆਪ ਜੀ ਨੇ ਕਥਨ ਕੀਤਾ। ਦੂਜਾ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜਿਤਨੇ ਅੱਖਰ ਆਏ ਨੇ ਨਾ, ਜਿੰਨੀਆਂ ਲਗਾ ਮਾਤਰਾ ਲਿਖੀਆਂ ਗਈਆਂ ਨੇ, ਇਹ ਮੇਰੇ ਅੰਗ ਨੇ। ਭਾਈ ਨੰਦ ਲਾਲ ਜੀ, ਦੂਜਾ ਰੂਪ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ, ਜਿਹੜਾ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ ਸਮਾਇਆ ਹੈ, ਲਬਾ ਲਬ ਭਰਿਆ ਹੋਇਆ, ਹਰੇਕ ਖਜ਼ਾਨਾ ਇਸ ਦੇ ਅੰਦਰ ਹੈ। ਇਸ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਗੁਰੂ ਮੰਨਣਾ, ਬੜੇ ਅਦਬ ਦੇ ਨਾਲ ਇਸ ਨੂੰ ਪੜ੍ਹਨਾ, ਬੜੀ ਸੁਚਮਤਾ ਤੇ ਪਵਿੱਤਰਤਾ ਰੱਖ ਕੇ ਹਾਜ਼ਰਾਂ ਹਜ਼ੂਰ ਜ਼ਹਰਾ ਜ਼ਹੂਰ ਜਾਣਨਾ, ਜਿਵੇਂ ਸਾਡੇ ਤੋਂ ਤੁਸੀਂ ਭੈ ਖਾਂਦੇ ਹੋ ਨਾ, ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਭੈ ਖਾਣਾ ਸਿੱਖੋ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜ਼ਾਹਰ ਗੁਰੂ, ਜਿੰਨੇ ਇਸ ਦੇ ਅੰਗ ਨੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹ ਸਾਡੇ ਅੰਗ ਸਮਝੋ।

ਜਿੰਨੇ ਅੱਖਰ ਨੇ ਇਹ ਮੇਰੇ ਰੋਮ ਹਨ। ਸਰੀਰ ਦੇ ਜਿਤਨੇ ਰੋਮ ਨੇ ਨਾ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਅੱਖਰ ਇਹ ਮੇਰੇ ਰੋਮ ਨੇ, ਤੇ ਜੇ ਇੱਕ ਵੀ ਅੱਖਰ ਉਰਾਂ ਭਰਾ ਹੋ ਜਾਏ, ਸਮਝੋ ਮੇਰਾ ਰੋਮ ਟੁੱਟ ਜਾਏਗਾ, ਸਮਝੋ ਰੋਮਾਂ ਦੀ ਬੇਅਦਬੀ ਹੋ ਜਾਏਗੀ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਨ ਲੱਗੇ, ਅਸੀਂ ਵਿਚਾਰ ਨਹੀਂ ਕਰਦੇ ਕਿਤਨੀਆਂ ਲਗਾਂ ਮਾਤਰਾ ਅੱਗੇ ਪਿੱਛੇ ਹੋ ਜਾਂਦੀਆਂ ਨੇ, ਕਿੰਨੀ ਨਰਾਦਰੀ ਹੁੰਦੀ, ਕੋਈ ਪਵਿੱਤਰਤਾ ਨਹੀਂ। ਮੈਲੇ ਹੱਥ ਜਿਹੜੇ ਹਨ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਲਾ ਦਿੰਦੇ ਆ, ਸਮਝੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਿਹਰੇ ਨੂੰ ਸਾਡਾ ਮੈਲਾ ਹੱਥ ਲੱਗ ਗਿਆ। ਇਸ ਕਰਕੇ ਬੜੀ ਪਵਿੱਤਰਤਾ ਦੇ ਨਾਲ ਗੁਰੂ ਕੇ ਸਿੱਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨੋ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹਾਜ਼ਰ ਗੁਰੂ ਮੰਨੋਗੇ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਇਸੇ ਵਿੱਚੋਂ ਹੋਣਗੇ, 10 ਪਾਤਸ਼ਾਹੀਆਂ ਦੇ ਦਰਸ਼ਨ ਹੋਣਗੇ। ਭਾਈ ਨੰਦ ਲਾਲ, ਜਿੰਨੀਆਂ ਲਗਾ ਮਾਤਰਾ ਤੇ ਅੱਖਰ ਨੇ ਇਹ ਮੇਰੇ ਰੋਮ ਨੇ, ਬੜੇ ਪਵਿੱਤਰ ਹਿਰਦੇ ਨਾਲ ਪੜ੍ਹਨੇ, ਬੜੀ ਸੋਚ ਵਿਚਾਰ ਕਰਕੇ ਪੜ੍ਹਨੇ, ਕਿਤੇ ਅੰਗਾਂ ਦੀ ਬੇਅਦਬੀ ਨਾ ਹੋ ਜਾਏ, ਕਿਤੇ ਰੋਮ ਜਿਹੜੇ ਹਨ ਟੁੱਟ ਨਾ ਜਾਣ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ। ਇਸ ਕਰਕੇ ਬੜੇ ਅਦਬ ਨਾਲ ਗੁਰੂ ਕਾ ਸਿੱਖ ਗੁਰੂ ਕੀ ਬਾਣੀ ਪੜ੍ਹੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇ ਹਾਜ਼ਰਾ ਗੁਰੂ ਮੰਨੇ। ਅਗਲੇ ਵਚਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹੇ,

ਜਿਸ ਨੂੰ ਸਾਡੇ ਦਰਸ਼ਨ ਕਰਨੇ ਹੋਣ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤਿੰਨ ਪਰਿਕਰਮਾ ਕਰੇ, ਤਿੰਨ ਪ੍ਰਦਰਸ਼ਨਾ ਕਰਕੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਮੱਥਾ ਟੇਕ ਕੇ ਬੜੇ ਪਵਿੱਤਰ ਹਿਰਦੇ ਦੇ ਨਾਲ, ਵੈਰਾਗਮਈ ਹਿਰਦੇ ਦੇ ਨਾਲ, ਪਵਿੱਤਰ ਹੱਥਾਂ ਦੇ ਨਾਲ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਰਦੇ ਨੂੰ ਪਰਾਂ ਕਰੇ, ਜਿਹੜਾ ਉੱਪਰ ਰੁਮਾਲ ਪਾਇਆ ਹੋਇਆ ਤੇ ਅੰਦਰੋਂ ਸਾਹਿਬ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਕਾਲ ਪੁਰਖ ਦੇ ਦਰਸ਼ਨ ਕਰੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸੁਜਾਨ ਸਿੱਖ ਹੈ

ਪਾ ਦਿੱਤੀ ਹੈ ਗੁਰੂ ਕੇ ਸਿੱਖਾ। ਇਹ ਕਿਸੇ ਦੇ ਅੰਗ ਨਾ ਸਮਝ ਲਈ, ਕਿਸੇ ਦੀ ਲਿਖੀ ਹੋਈ ਬਾਣੀ ਨਾ ਸਮਝ ਲਈ, ਮੈਂ ਆਪ ਕਹਿ ਰਿਹਾ ਕਿ ਇਹ ਗੁਰੂ ਗ੍ਰੰਥ ਸਾਹਿਬ ਮੇਰਾ ਰੂਪ ਹੈ, ਮੇਰਾ ਰੂਪ ਗ੍ਰੰਥ ਜੀ ਜਾਣ। ਇਸ ਦੇ ਵਿੱਚ ਕਿਸੇ ਕਿਸਮ ਦਾ ਭੇਦ ਨਾ ਜਾਣੀ ਵੀ ਕੋਈ ਕਿਤਾਬ ਹੈ ਜਾਂ ਕੋਈ ਇਲਹਾਮ ਹੋਈ ਹੋਈ ਬਾਣੀ ਹੈ ਜਾਂ ਕੋਈ ਮਾਰਗ ਦੱਸਣ ਵਾਲੀ ਬਾਣੀ ਹੈ, ਇਹ ਗੁਰੂ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੰਨਾ ਅਦਬ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੰਨਣ ਦਾ ਅਕੀਦਾ ਸਿੱਖ ਦਾ ਦ੍ਰਿੜ ਕਰਾ ਦਿੱਤਾ। ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹੀ ਮੰਨੇਗਾ, ਇਸ ਨੂੰ ਹੀ ਨਮਸਕਾਰ ਕਰੇਗਾ, ਮੱਥਾ ਟੇਕੇਗਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਵਿੱਤਰ ਵਚਨ ਕੀਤੇ ਤੇ ਕਹਿੰਦੇ ਹਨ

ਕਿੱਡਾ ਵਚਨ ਗਰੀਬ ਨੂੰ ਆ ਸੱਚੇ ਪਾਤਸ਼ਾਹ ਨੇ ਕਿਹਾ, ਕਹਿੰਦੇ ਭਾਈ ਨੰਦ ਲਾਲ ਜੀ, ਗੁਰੂ ਗ੍ਰੰਥ ਸਾਹਿਬ ਨੂੰ ਅੱਜ ਅਸੀਂ ਗੁਰਿਆਈ ਦਾ ਤਿਲਕ ਦੇ ਰਹੇ ਹਾਂ, ਕਿਉਂਕਿ ਸਾਡਾ ਅੰਤਲਾ ਸਮਾਂ ਨਜ਼ਦੀਕ ਆ ਰਿਹਾ। ਸਿੱਖੋ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੱਜ ਅਸੀਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕਰ ਰਹੇ ਹਾਂ। ਉੱਚੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪ੍ਰਕਾਸ਼ਮਾਨ ਕੀਤਾ, ਕਲਗੀ ਜਿਗਾ ਸਜਾਈ, ਸ਼ਸਤਰ ਸਜਾਏ, ਸਵਾ ਮਣ ਪੱਕੇ ਦਾ ਕਮਰ ਕੱਸਾ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਲਾਇਆ, ਨੀਲੇ ਬਸਤਰ ਤੇ ਕੇਸਰੀ ਦਸਤਾਰ ਸਜਾ ਕੇ ਗਰੀਬ ਨਵਾਜ ਭਰੇ ਦੀਵਾਨ ਅੰਦਰ ਆ ਕੇ ਇਹ ਬਚਨ ਕਹਿ ਰਹੇ ਹਨ, ਅੱਜ ਮੈਂ ਜਿਸ ਦੀ ਸਿਰਜਣਾ ਆਪਣੇ ਹੱਥ ਨਾਲ ਕੀਤੀ ਹੈ, ਜਿਸ ਨੂੰ ਗੁਰਿਆਈ ਬਖਸ਼ ਦਿੱਤੀ ਹੈ, ਕਰੀ ਸਾਜਨਾ ਆਜ ਮੋਹੇ ਜਿਸ ਕੀ ਆਪਣੇ ਹੱਥ, ਤਿਸ ਕੀ ਸਮਸਰ ਜੋ ਕਰੇ ਜਰ ਜਾਵੇ ਕੁਲ ਸਾਥ। ਇਸ ਦੀ ਜਿਹੜਾ ਬਰਾਬਰੀ ਕਰੇਗਾ, ਜਿਹੜਾ ਇਸ ਦੀ ਬਰਾਬਰੀ ਤੇ ਬਹੇਗਾ, ਉਸ ਦੀਆਂ ਕੁਲਾਂ ਸੜ ਜਾਣਗੀਆਂ, ਕੁਲ ਦੇ ਨਾਲ ਬਰਬਾਦ ਹੋ ਜਾਏ। ਇਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਕ ਨੇ, ਬਈ ਤਿਸ ਕੀ ਸਮਸਰ ਜੋ ਕਰੇ। ਸਿੱਖੋ, ਇਸ ਦੀ ਸਮਸਰੀ ਨਹੀਂ ਕਰਨੀ, ਬਰਾਬਰੀ ਨਹੀਂ ਕਰਨੀ। ਇਹ ਉੱਚਾ ਗੁਰੂ ਹੈ, ਭਾਰਾ ਗੁਰੂ ਹੈ, ਇਸ ਨੂੰ ਨਮਸਕਾਰ ਕਰਨੀ ਹੈ, ਮੰਨਣਾ ਹੈ, ਮੱਥਾ ਟੇਕਣਾ ਹੈ। ਜਿਹੜਾ ਇਸ ਦੀ ਬਰਾਬਰੀ ਕਰੇਗਾ, ਉਹ ਗੁਰੂ ਨਹੀਂ, ਉਹ ਸਿੱਖ ਨਹੀਂ ਹੋਏਗਾ। ਉਸ ਦੀਆਂ ਕੁਲਾਂ ਗਲ ਜਾਣਗੀਆਂ, ਕੁਲਾਂ ਬਰਬਾਦ ਹੋ ਜਾਣਗੀਆਂ, ਸੜ ਜਾਣਗੀਆਂ। ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕਹੇ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਡਾ ਜੋਤੀ ਜੋਤ ਦਾ ਸਮਾਉਣ ਦਾ ਸਮਾਂ ਆ ਗਿਆ, ਅੱਜ ਪੰਚਮੀ ਦਾ ਦਿਨ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਜ ਧਰਮ ਦਾ ਪੁਲ ਬੰਨਿਆ ਸੀ, ਅੱਜ ਦੇ ਦਿਨ ਗਰੀਬ ਨਵਾਜ ਸੱਚੇ ਪਾਤਸ਼ਾਹ ਧਰਮ ਦਾ ਪੁਲ ਬੰਨ ਕੇ ਸੱਚਖੰਡ ਪਿਆਨਾ ਕਰ ਗਏ ਸਨ। ਅੱਜ ਸਾਡਾ ਮਨ ਕਰਦਾ ਜੋਤੀ ਜੋਤ ਸਮਾ ਜਾਈਏ। ਰਾਤ ਦਾ ਸਮਾਂ 3 ਪਹਿਰੇ ਹੋ ਗਏ ਨੇ, ਬਤੀਤ ਗਿਆ, ਸੰਗਤਾਂ ਇਕੱਠ ਦੇ ਵਿੱਚ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਬੜੀ ਉੱਚੀ ਆਵਾਜ਼ ਦੇ ਅੰਦਰ ਇੱਕ ਵਚਨ ਕਿਹਾ,

0: You are listening to SeekNet Video, broadcasting live Gurbani Kirtan 24 hours a day from around the world.
1: Devaguru Nirankar, aap aaye hain, dusht daman, tu sansar teja. Kehnde ne mera man nahi karda, tere charna ton, par hukum bhi manna hai. ਪਰ ਬਾਰ ਬਾਰ ਕਹਿ ਰਹੇ ਨੇ ਮੇਰਾ ਦਿਲ ਨਹੀਂ ਕਰਦਾ ਕਿਸੇ ਹੋਰ ਦੀ ਡਿਊਟੀ ਲਾਓ ਪਿਆਰ ਨਾਲ ਸਤਿਕਾਰ ਨਾਲ ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ ਥਾਪੜੇ ਦੇ ਦੇ ਕੇ ਜਿਵੇਂ ਪਿਓ ਪੁੱਤਰ ਨੂੰ ਸਮਝਾਉਂਦੇ ਬੱਚੇ ਨੂੰ ਆਖਦੇ ਕਿ ਮੇਰੇ ਪਾਤਸ਼ਾਹ ਜੀ ਦੇ ਕੀ ਵਾਕ ਹਨ ਆਪ ਫਰਮਾਨਦੇਨ ਆਓ ਚਲੀਏ ਸ੍ਰੀ ਹੇਮਕੁੰਟ ਸਾਹਿਬ ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਜੀ ਪਰਮਾਤਮਾ ਨਿਰੰਕਾਰ ਨੂੰ ਜਵਾਬ ਦੇ ਰਹੇ ਤੇ ਕੀ ਆਖਦੇ

ਸਾਹਿਬ ਕਲਗੀ ਧਰ ਪਾਤਸ਼ਾਹ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਹਨ। ਆਪਾਂ ਵੀ ਥੋੜਾ ਸਮਾਂ ਮੇਰੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਸ ਸ਼ਬਦ ਨੂੰ ਸ਼੍ਰਵਣ ਕੀਜੀਏ। ਮੈਨੂੰ ਯਾਦ ਹੈ ਕੈਲਗਰੀ ਵਿਖੇ ਇਹ ਸ਼ਬਦ ਦਾਸ ਪੜ੍ਹ ਰਿਹਾ ਸੀ। ਆ ਗੋਰੇ ਸਿੱਖ ਜਿਨ੍ਹਾਂ ਤੇ ਪਾਤਸ਼ਾਹ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਹੈ, ਆ ਨਵੇਂ ਸਿੱਖ ਸਜ ਰਹੇ, ਭਾਵੇਂ ਉਹਨੂੰ ਸਮਝ ਨਹੀਂ ਸੀ ਆ ਰਹੀ, ਸੁਣ ਰਿਹਾ ਸੀ। ਬੀਬੀ ਸੀ, ਉਸਨੇ ਉੱਠ ਕੇ ਕਿਹਾ, ਭਾਵੇਂ ਮੈਨੂੰ ਅਰਥ ਸਮਝ ਵਿੱਚ ਨਹੀਂ ਆਏ, ਪਰ ਮੇਰਾ ਮਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਉਹਨੇ ਆਖਿਆ, ਮੈਂ ਨਿਤਨੇਮ ਨਾਲ ਇਸ ਨੂੰ ਟੇਪ ਤੇ ਸੁਣਦੀ ਹਾਂ, ਔਰ ਬੜਾ ਹੀ ਮੈਂ ਜਿਵੇਂ ਇਹ ਸ਼ਬਦ ਸੁਣ ਕੇ ਹੇਮਕੁੰਡ ਸਾਹਿਬ ਤੇ ਪਹੁੰਚ ਜਾਂਦੀ ਹਾਂ। ਤੋ ਗੁਰੂ ਕੀ ਸਾਧ ਸੰਗਤ, ਆਓ ਆਪਾਂ ਵੀ ਉਸੇ ਧਿਆਨ ਨਾਲ, ਜਿਸ ਧਿਆਨ ਨਾਲ ਕਲਗੀਧਰ ਪਾਤਸ਼ਾਹ ਜੁੜੇ ਬੈਠੇ ਨੇ, ਆਪਾਂ ਵੀ ਕੁਛ ਸਮੇਂ ਲਈ

ಕಷ್ಟ ಮಾಡ.

ਸਾਰੀਆਂ ਵੱਲੋਂ ਆਵਾਜ਼ ਘੱਟ ਹੈ। ਇਹ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ, ਪਹਿਲਾਂ ਥੋੜਾ ਜਿਹਾ ਰੌਲਾ ਸੀ ਪਰ ਹੁਣ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਕਿਰਪਾ ਕੀਤੀ ਹੈ ਮੇਰੇ ਉੱਤੇ ਜਾਂ ਉਹਨਾਂ ਨੇ ਆਪਣੇ ਆਪ ਤੇ ਕਿਰਪਾ ਕੀਤੀ, ਇਹ ਕਿਰਪਾ ਹੀ ਹੈ ਨਾ। ਕਾਰੋਬਾਰ ਛੱਡ ਕੇ ਦੁਨਿਆਵੀ ਵਿਹਾਰਾਂ ਨੂੰ ਸੰਕੋਚ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਂ ਨਾਲ ਲੈ ਕੇ ਤੇ ਇੱਥੇ ਆਏ ਤੇ ਜੇ ਇੱਥੇ ਆ ਕੇ ਰੌਲਾ ਹੀ ਪਾਉਣਾ ਇਹੀ ਗੱਲਾਂ ਕਰਨੀਆਂ ਨੀ, ਭੈਣੇ ਕੱਪੜਾ ਕਿੱਥੋਂ ਲਿਆ ਕਿੱਥੋਂ ਸਿਲਾਇਆ ਤਾਂ ਪੂਰਨ ਲਾਭ ਨਹੀਂ। ਉਹਨਾਂ ਨੇ ਕਿਰਪਾ ਕੀਤੀ ਹੈ, ਸਾਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਚੁੱਪ ਹੋ ਗਈਆਂ ਹਨ, ਪਰ ਸ਼ਾਇਦ ਮਾਈਆਂ ਨੇ ਸਮਝਿਆ ਵੀ ਜਿੱਥੇ ਦੁਨਿਆਵੀ ਗੱਲ ਨਹੀਂ ਕਰਨੀ ਉੱਥੇ ਸ਼ਬਦ ਦੀ ਧਾਰਨਾ ਨਹੀਂ ਬੋਲਦੀ। ਨਹੀਂ ਮਾਤਾ ਜੀ ਉਹ ਤਾਂ ਬੋਲਦੀ, ਜਿਉਂ ਜਿਉਂ ਮਨ ਸ਼ਬਦ ਨਾਲ ਜੁੜੇਗਾ ਜਿਉਂ ਜਿਉਂ ਰਸਣਾ ਗੁਰਬਾਣੀ ਨਾਲ ਜੁੜੇਗੀ ਤਿਉਂ ਤਾਂ ਸੁਖੀ ਹੁੰਦਾ ਜਾਏਗਾ। ਆਓ ਗੱਲ ਕੇ ਪਿਆਰ ਨਾਲ ਸਾਰੇ ਬੋਲੋ, ਪਹਿਲਾਂ ਸੇਵਕ ਪਿੱਛੇ ਸਾਰੀ ਸੰਗਤ ਮਾਈ ਆਈ।

ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ ਜੋ ਸਰ ਭੈ ਕਰ ਸੇਵਦੇ ਗੁਰ ਪਾਰ ਉਤਾਰਨਾ। ਸੰਸਾਰ ਸਾਗਰ ਤੂੰ ਪਾਰ ਹੋਣ ਵਾਸਤੇ ਇਹ ਸਾਧਨ ਹੈ ਕਿਹੜਾ? ਇੱਕ ਵਾਰੀ ਪਿਆਰ ਨਾਲ ਫਿਰ ਮੁਖੜੇ ਪਵਿੱਤਰ ਕਰੋ, ਗੱਜ ਕੇ ਆਖੋ ਸਤਨਾਮ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਤੀ, ਉਹ ਬਿਨ ਅਮਲਾਂ ਤੂੰ ਖੀਵੇ ਧਿਆਨ ਦਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਤੀ, ਉਹ ਬਿਨ ਅਮਲਾਂ ਤੂੰ ਖੀਵੇ ਅੱਠੇ ਪਹਿਰ ਮਹਿਲ ਵਿੱਚ ਚਾਨਣ ਬਲਨ ਪ੍ਰੇਮ ਦੇ ਦੀ। ਜਿਹਦੇ ਘਰ ਦੀ ਵਾ ਜਗਿਆ ਗੁਰੂ ਨਾਨਕ ਦੇ ਪਿਆਰ ਦਾ, ਗੁਰੂ ਨਾਨਕ ਦੀ ਸੇਵਾ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਜਾਣ ਕੇ ਜਿਹੜਾ ਭਾਈ ਪੂਜ ਰਿਹਾ ਹੈ, ਪਿਆਰ ਦਾ ਦੀਵਾ ਉਹਦੇ ਘਰ ਜਗੇ। ਦੁਨੀਆਂ ਆਪੇ ਕਹਿੰਦੀ ਵੀ ਫਲਾਣੇ ਦੇ ਘਰ ਦੀਵਾ ਜਗੇ, ਮੁਬਾਰਕ ਹੈ ਉਸਦਾ ਜੀਵ ਜਿਸਨੇ ਦੀਵਾ ਜਗਾਇਆ। ਪਰ ਐਵੇਂ ਨਹੀਂ ਮਿਹਨਤ ਕਰ ਕਰ ਲਾਲ ਰਿਹਾ ਜਿਹਾ, ਸਭਲ ਤਿਨਾ ਦੇ ਜੀਵੇ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਸੇ ਕੋਈ ਭਾਗਾਂ ਵਾਲਾ। ਜਿਹੜੇ ਭਾਗ ਜਾਗੇ ਉਹ ਅੱਜ ਤੁਹਾਡੇ ਭਾਗ ਜਾਗੇ ਨਾ ਪੈਰੀ ਸਾਹਿਬ, ਗੁਰੂ ਦੀ ਹਜ਼ੂਰੀ ਜੁੜ ਬੈਠੇ ਹੋ, ਗੁਰੂ ਦੀ ਯਾਦ ਜੁੜ ਕੇ ਤੇ ਆਪ ਰੱਬੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਹੋ। ਮਰਦਾਨੇ ਨੇ ਕੀਰਤਨ ਆਰੰਭ ਹੈ ਗੁਰਬਾਣੀ ਦਾ, ਜਿਮ ਜਿਮ ਬਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਨ ਸ਼ਬਦ ਵਿਚਾਰਾ, ਨਾਨਕ ਅੰਮ੍ਰਿਤ ਸਦ ਵਰਸਦਾ। ਇੱਥੇ ਹਰ ਸਮੇਂ ਅੰਮ੍ਰਿਤ ਵਰਸਦਾ, ਕਿਸੇ ਵੇਲੇ ਹੋ। ਜਿਸ ਤਰ੍ਹਾਂ ਬਾਦਸ਼ਾਹ ਕੋਲੋਂ ਹਰ ਵੇਲੇ ਦਾਤ ਮਿਲ ਜਾਂਦੀ ਹੈ ਨਾ, ਕਿਉਂਕਿ ਸਾਰੀਆਂ ਦਾਤਾਂ ਦਾ ਮਾਲਕ ਜੋ ਹੋਇਆ। ਪਰ ਉਹ ਹੈ ਬਾਦਸ਼ਾਹ ਜਿਸ ਦੀ ਹਜ਼ੂਰੀ ਚ ਤੁਸੀਂ ਜੁੜੇ ਹੋ, ਇਹ ਹੈ ਪਾਤਸ਼ਾਹ। ਬਾਦਸ਼ਾਹ ਕੌਣ ਹੁੰਦਾ? ਜਿਹਦਾ ਮਨ ਬਾਦ ਵਿਵਾਦ ਚ ਫਸਿਆ ਹੋਇਆ, ਲੜਾਈ ਝਗੜਿਆ, ਉਹ ਹੈ ਬਾਦਸ਼ਾਹ। ਤੇ ਪਾਤਸ਼ਾਹ ਕਹਿੰਦੇ ਹਨ ਪਾਤਸ਼ਾਹ ਪਾਤਨੀ ਨੂੰ, ਮਲਾ ਨੂੰ। ਤੇ ਭਾਈ ਇਹ ਸੱਚਾ ਮਲਾ ਹੈ, ਆਪਣੀਆਂ ਮਿਹਰਾਂ ਦੀ ਬੇੜੀ ਚ ਬਿਠਾ ਕੇ ਤੇ ਪਾਰ ਕਰ ਦਿੰਦਾ ਹੈ। ਇਹ ਹੈ ਪਾਤਸ਼ਾਹ ਸੱਜਣ ਸੱਚਾ। ਸਾਰੇ ਆਖੋ ਨਾ ਪਾਤਸ਼ਾਹ ਸੱਜਣ ਸੱਚਾ। ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠੇ ਆ ਸੋਹੀਏ ਸਭਨਾ ਦਾ। ਕਿਤਨੇ ਸੋਹਣੇ ਪੈ ਲੱਗਦੇ, ਆਪਣੇ ਬਾਪੂ ਦੀ ਗੋਦੀ ਚ ਬੈਠੇ ਕਿਤਨੇ ਪਿਆਰੇ ਪੈ ਲੱਗਦੇ। ਪਰ ਬਖਸ਼ਿਸ਼ ਕਿਸਨੇ ਕੀਤੀ ਹੈ? ਪਿਆਰ ਨਾਲ ਆਖੋ ਧੰਨ ਗੁਰੂ ਨਾਨਕ। ਮਰਦਾਨੇ ਨੇ ਕੀਰਤਨ ਦੀ ਸਮਾਪਤੀ ਕੀਤੀ, ਹਜ਼ੂਰ ਕਹਿਣ ਲੱਗੇ ਮਰਦਾਨੇ ਆ ਫਿਰ ਚਲੀਏ। ਦਾਤਾ ਜੀ ਕਿੱਥੇ? ਹਜ਼ੂਰ ਕਹਿਣ ਲੱਗੇ ਮਰਦਾਨੇ ਤੈਨੂੰ ਕਿਸੇ ਬਖਸ਼ੀ ਰੂਹ ਦੇ ਦਰਸ਼ਨ ਕਰਾਈਏ। ਬਖਸ਼ੀ ਫਰੀਦ ਜੀ ਨੇ ਵੀ ਲਿਖਿਆ, ਉਠ ਫਰੀਦਾ ਗਮਨ ਕਰ ਦੁਨੀਆ ਵੇਖਣ ਜਾ, ਮਨ ਕੋਈ ਬਖਸ਼ਿਆ ਤੁਦ ਮਿਲੇ ਤੂੰ ਵੀ ਬਖਸ਼ਿਆ, ਮਤ ਕੋਈ ਬਖਸ਼ਿਆ ਤੁਦ। ਦਾਦਾ ਕੌਣ ਹੈ? ਕਿਧਰੇ ਰਾਏ ਬਨਾਹਰ ਵੱਲ ਤਾਂ ਨਹੀਂ ਲੈ ਚੱਲਦੇ? ਨਹੀਂ ਮਰਦਾਨੀ, ਸੱਜੇ ਪਾਤਸ਼ਾਹ ਦੱਸੋ ਤਾਂ ਸਹੀ। ਹਜ਼ੂਰ ਕਹਿਣ ਲੱਗੇ ਮਰਦਾਨੀਆ ਇਮਨਾਬਾਦ ਚ ਬੈਠਾ ਹੈ, ਇਮਨਾਬਾਦ। ਬਾਬਾ ਕੋਈ ਮਾਇਆ ਤਾਰੀ ਹੋਣਾ, ਕੋਈ ਚੰਗੇ ਮਕਾਨ ਵਾਲਾ ਹੋਵੇਗਾ ਨਾ, ਉੱਥੇ ਹੀ ਜਾਓਗੇ ਨਾ? ਹਜ਼ੂਰ ਕਹਿਣ ਲੱਗੇ ਨਹੀਂ ਮਰਦਾਨੀਆ, ਉਹਦੀ ਬੈਰੂਨੀ ਕਿਰਿਆ ਤਾਂ ਸਧਾਰਨ ਹੈ, ਪਰ ਉਹਦੇ ਮਨ ਦੇ ਉੱਤੇ ਨਾਮ ਦੀ ਰੰਗਣ ਚੜੀ ਹੈ। ਸੱਜੇ ਪਾਤਸ਼ਾਹ ਕੌਣ ਹੈ? ਹਜ਼ੂਰ ਕਹਿਣ ਲੱਗੇ ਭਾਈ ਲਾਲੋ। ਆਖੋ ਸ੍ਰੀ ਵਾਹਿਗੁਰੂ। ਭਾਈ ਲਾਲੋ ਦੀ ਪਿਆਰ ਦੀ ਸਦ ਪਹੁੰਚੀ, ਹੇ ਨਿਰੰਕਾਰੀ ਸਾਈ ਕਦੇ ਮੈਨੂੰ ਵੀ ਦਰਸ਼ਨ ਦਿਓ, ਮੇਰੇ ਮਨ ਦੀ ਆਸ ਕਿਧਰੇ ਟੁੱਟ ਨਾ ਜਾਵੇ। ਪ੍ਰਧਾਨੀਆਂ ਕਿਹੜੇ ਪਿਆਰ ਨਾਲ ਬੇਨਤੀਆਂ ਪੇ ਕਰਦਾ ਹੈ ਭਾਈ ਲਾਲੋ।

0: ਇੱਕ ਵਾਰੀ ਪਿਆਰ ਨਾਲ ਸਤਿਗੁਰ ਮਹਾਰਾਜ ਨੂੰ ਨਮਸਕਾਰ ਕਰਦੇ, ਪਿਆਰ ਨਾਲ ਗੱਜ ਕੇ ਫਤਿਹ ਗਜਾਈਏ,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬੜੀ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਹੈ ਮਹਾਰਾਜ ਜੀ ਦੀ। ਸ਼ਾਮਾਂ ਤੋਂ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਜਿਨ੍ਹਾਂ ਗੁਰੂ ਦੀਆਂ ਬਖਸ਼ੀਆਂ ਸੰਗਤਾਂ ਨੇ ਪਿਆਰ ਨਾਲ ਗੁਰਬਾਣੀ ਸੁਣੀ ਹੈ, ਗਾਈ ਹੈ, ਖਾਸ ਕਰਕੇ ਉਹ ਸੰਗਤਾਂ ਨੂੰ ਜਿਹੜੇ ਪਿਆਰ ਨਾਲ ਇਸ ਵੇਲੇ ਤੱਕ ਬੈਠੇ ਨੇ, ਸਾਥੋਂ ਨਹੀਂ ਇਹਨਾਂ 'ਚ ਬੈਠਾ ਗਿਆ, ਤੁਸੀਂ ਪਿਆਰ ਨਾਲ ਬੈਠੇ ਹੋ, ਤੁਹਾਨੂੰ ਨਮਸਕਾਰ। ਪਿਆਰ ਨਾਲ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਇਹ ਜੋ ਕੀਰਤਨ ਦੇ ਪ੍ਰਵਾਹ ਨੇ, ਆਤਮਾ ਦੀ ਖੁਰਾਕ ਹੈ, ਔਰ ਇਹ ਸਿੱਖੀ ਨੂੰ ਸੰਭਾਲਿਆ ਹੈ। ਇਹ ਸਿੱਖੀ ਸੰਭਾਲਣੀ ਬੜੀ ਔਖੀ। ਕੋਈ ਪਿਛਲੇ ਮੌਕੇ ਗਾਉਂਦਾ ਹੁੰਦਾ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਇਸ ਪਗੜੀ ਨੂੰ ਨਾ, ਗੁਰੂ ਦੀ ਪਗੜੀ ਨੂੰ, ਗੁਰੂ ਦੀ ਇੱਜ਼ਤ ਨੂੰ ਸੰਭਾਲਣਾ ਬੜਾ ਔਖਾ ਹੈ। ਔਰ ਮਹਾਰਾਜ ਦੀ ਕਿਰਪਾ ਜਿਨ੍ਹਾਂ ਉੱਤੇ, ਨੋਬਡੀ ਇਜ਼ ਪਰਫੈਕਟ ਇਨ ਦਿਸ ਵਰਲਡ, ਵੀ ਹੈਵ ਹੰਡਰਡਸ ਆਫ ਥਾਊਜ਼ੰਡਸ ਆਫ ਫੋਲਟਸ, ਐਂਡ ਆਈ ਥਿੰਕ ਆਮ ਦਾ ਗ੍ਰੇਟੈਸਟ ਸਿਨਰ ਇਨ ਦਿਸ ਵਰਲਡ, ਯੈਟ ਆਈ ਹੈਵ ਹੋਪ, ਮੈਨੂੰ ਆਸ ਹੈ ਕਿ ਸਤਿਗੁਰ ਕਿਸੇ ਦਿਨ ਕਿਰਪਾ ਕਰਨਗੇ, ਮੈਨੂੰ ਪਾਪੀ ਨੂੰ ਤਾਰ ਲੈਣ। ਮਹਾਰਾਜ ਸ਼ਬਦ ਪੜਿਆ ਹੈ, ਹੇ ਠਾਕੁਰ, ਓ ਮਾਈ ਮਾਲਕ, ਬੜਾ ਕਮਾਲ ਦਾ ਸ਼ਬਦ ਹੈ, ਨੋ ਟਾਈਮ ਐਕਸਪੈਂਡ। ਹੇ ਠਾਕੁਰ, ਹਾਂ ਦਾਸ, ਆਈ ਐਮ ਹੰਬਲ ਸਰਵੈਂਟ, ਮੈਂ ਨਿਰਗੁਣ, ਗੁਣ ਇਕ ਆਈ ਨੋ ਕੁਆਲਿਟੀ, ਫੁੱਲ ਆਫ ਫੋਲਟਸ। ਨਾਨਕ ਦੀਜੇ ਨਾਮਦਾਨ, ਓ ਮਾਈ ਲਾਰਡ, ਗੁਰੂ ਨਾਨਕ ਸਾਹਿਬ ਮਹਾਰਾਜ ਸੇਜ, ਗਿਵ ਮੀ ਦਾ ਗਿਫਟ ਆਫ ਯੋਰ ਨੇਮ, ਰਾਖੋ ਹੀ ਏ ਪ੍ਰੋਏ, ਮੇ ਆਈ ਲਵ ਯੂ ਵਿਦ ਮੈਂਬਰਿੰਗ ਯੋਰ ਨੇਮ, ਐਂਡ ਮੇ ਇਟ ਡਿਵੈਲਪ ਇਨ ਮਾਈ ਹਾਰਟ, ਮੇ ਯੂ ਡਿਵੈਲਪ ਇਨ ਮਾਈ ਹਾਰਟ।

Sasha and the Geo. ਇਹ ਰਾਗ ਆਪ ਸਰਵਣ ਕਰ ਰਹੇ ਹੋ ਹੁਣ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਗ ਹੈ ਔਰ ਕਬੀਰ ਸਾਹਿਬ ਨੇ ਵੀ ਇਸ ਰਾਗ ਵਿੱਚ ਹੀ ਕਿਰਪਾ ਕੀਤੀ ਹੈ ਬੜੇ ਪਿਆਰ ਨਾਲ ਗੌੜੀ ਚੇਤੀ ਗੁਰੂ ਗ੍ਰੰਥ ਸਾਹਿਬ ਦਾ ਰਾਗ ਹੈ ਬੜੇ ਪਿਆਰ ਨਾਲ ਸੁਣੀ ਔਰ ਜੋ ਇਸਦਾ ਤਾਲ ਹੈ ਉਹ 15 ਮਾਤਰਾ ਹੈ

शवम तब याद बिगुजर रोजो शवम दे रहा बंदा अज कै

ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਰਾਗ ਦੇ ਵਿੱਚੋਂ ਗੁਰੂ ਰਾਮਦਾਸ ਜੀ ਦਾ ਪਾਵਨ ਸ਼ਬਦ ਨਟ ਨਾਰਾਇਣ ਮਹਿਲਾ ਚੌਥਾ ਪੜਤਾਲ ਮੇਰੇ ਮਨ ਸੇਵ ਸਫਲ ਹਰ ਕਹਾਲ ਲੇ ਗੁਰ ਪਗਲੇਨ ਗਵਾਲ ਸਭ ਦਾਲਤ ਭਜ ਦੁਖ ਦਾਲ ਹਰ ਹੋ ਹੋ ਹੋ ਹੋ ਨਗਰ ਨਿਹਾਲ। ਆਓ ਨਟ ਨਾਰਾਇਣ ਰਾਗ ਦੇ ਵਿੱਚ ਰਾਤ ਦੇ ਦੂਜੇ ਪੈਰ ਦਾ ਸੇ ਰਾਗ ਹੈ। 8-9 ਵਜੇ ਦੇ ਕਰੀਬ ਦਾ ਸਰਵਣ ਕਰੋ। ਬਿਲਾਵਲ ਖਾਟ ਦਾ ਰਾਗ ਹੈ, ਪੜਤਾਲ ਦੇ ਵਿੱਚ ਸਰਵਣ ਕਰੋ। ਗੁਰੂ ਮਹਾਰਾਜ ਨੇ ਇਸ ਨੂੰ ਪੜਤਾਲ ਦੇ ਵਿੱਚ ਉਚਾਰਨ ਕੀਤਾ ਹੈ, ਉਸੇ ਰਾਗ ਦੇ ਵਿੱਚ ਉਹਨਾਂ ਹੀ ਗੱਲਾਂ ਵਿੱਚ ਸਰਵਣ ਕਰੋ।

ਸੰਪੂਰਨ ਅਰਜਨ ਸਾਹਿਬ ਅੱਜ ਦਾ ਪਾਵਰ ਸ਼ਬਦ ਬਹੁਤ ਹੀ ਪਰਮੇਸ਼ਰ ਕਾ ਥਾਮ ਆਓ ਰਾਤ ਦਾ ਦੁਪਹਿਰ ਦਾ ਹੈ ਅੱਜ ਗੁਰੂ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਦਿਹਾੜਾ ਵੀ ਹੈ ਸੋ ਆਓ ਅੱਜ ਦੇ ਸਤਿਗੁਰੂ ਜੀ ਨੇ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਆਓ ਜਿਨ੍ਹਾਂ ਦਾ ਨਾਮ ਪਹਿਲਾਂ ਪੋਥੀ ਸਾਹਿਬ ਸੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ ਗਿਆ ਆਓ ਜਪੋ ਸਾਰੇ ਇਸ ਪਾਵਨ

ਸਾਹਿਬ ਦੀ ਸਮਗਰ ਬਾਣੀ ਦੇ ਨਾਲ ਆਪਣੇ ਪਾਠ ਸ਼ਰਵਣ ਕੀਤਾ। ਕਿਸੇ ਕਾਰਜ ਦੀ ਸੰਪੂਰਨਤਾ ਤਦੋਂ ਹੁੰਦੀ ਹੈ ਜਦੋਂ ਸਾਰੀਆਂ ਵਿਧਾਂ ਜੁੜ ਜਾਣ। ਜੇ ਇੱਕ ਵਿਧ ਦੀ ਘਾਟ ਰਹਿ ਜਾਏ ਤਦ ਸੰਪੂਰਨਤਾ ਕਾਰਜ ਦੇ ਅੰਦਰ ਨਹੀਂ ਹੁੰਦੀ। ਜੈਸੀ ਸੰਪੂਰਨਤਾ ਦੀ ਕਾਰਜ ਨੂੰ ਆਰੰਭਣ ਜਾਂ ਚਿਤਵਨ ਵੇਲੇ ਮਨ ਵਿੱਚ ਭਾਵਨਕ ਰੂਪ ਵਿੱਚ ਪ੍ਰਗਟ ਹੁੰਦੀ ਹੈ, ਉਹ ਪ੍ਰਤੱਖ ਰੂਪ ਵਿੱਚ ਉਦੋਂ ਹੀ ਪ੍ਰਗਟ ਹੁੰਦੀ ਹੈ, ਸਾਹਮਣੇ ਆਉਂਦੀ ਹੈ ਜਦੋਂ ਸਾਰੀਆਂ ਵਿਧਾਂ ਇਕੱਠੀਆਂ ਹੋ ਜਾਣ। ਸੰਗਤ ਕਰਨੀ ਹੋਵੇ ਪਹਿਲੀ ਬਿਲ ਤਾਂ ਇਹ ਬਣੇ ਵੀ ਕੋਈ ਅਸਥਾਨ ਨਸੀਬ ਹੋਵੇ, ਫਿਰ ਇਹ ਬਿਲ ਜੁਣੇ ਵੀ ਚੌਰ ਤਖ਼ਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਫਿਰ ਇਹ ਬਿਧ ਜੁੜੇ ਉਸ ਅਸਥਾਨ ਤੇ ਸਾਹਿਬ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਗੁਰਮੁਖ ਗੁਰਸਿੱਖ ਮਹਾਂਪੁਰਖ ਸਾਧੂ ਵੀ ਇਕੱਠੇ ਹੋਣ, ਇਹ ਬਿਧ ਵੀ ਜੁੜੇ ਤੇ ਜਦੋਂ ਇਹ ਸਾਰੀਆਂ ਵਿਧਾਂ ਬਣ ਜਾਣ ਜੁੜ ਜਾਣ ਤੇ ਇੱਕ ਆਹਰ ਗੁਰੂ ਪਾਤਸ਼ਾਹ ਉਹਨਾਂ ਆਪਣੀ ਹਜ਼ੂਰੀ ਵਿੱਚ ਜੁੜ ਬੈਠਿਆਂ ਨੂੰ ਬਖਸ਼ੇ, ਉਹ ਆਹਰ ਕੀ ਹੈ? ਸਾਹਿਬ ਨੇ ਬਾਣੀ ਅੰਦਰ ਜ਼ਿਕਰ ਕੀਤਾ ਹੈ, ਆਹਰ ਸਭ ਕਰਤਾ ਫਿਰੇ ਆਹਰ ਇੱਕ ਨਾ ਹੋਏ। ਇਹਦਾ ਇਹ ਅਰਥ ਨਹੀਂ ਵੀ ਸਾਰੇ ਆਹਰ ਕਰਦਾ ਫਿਰਦਾ ਪਰ ਇੱਕ ਵੀ ਆਹਰ ਨਹੀਂ ਹੁੰਦਾ, ਇਹ ਨਹੀਂ ਅਰਥ ਹੈ। ਇਸਦਾ ਅਰਥ ਹੈ ਵੀ ਸਾਰੇ ਆਹਰ ਕਰਦਾ ਫਿਰਦਾ ਇਨਸਾਨ ਪਰ ਕੰਮ ਦਾ ਲੇਖੇ ਵਾਲਾ ਸਫਲ ਜਿਹੜਾ ਆਹਰ ਹੈ ਉਹ ਇੱਕ ਆਹਰ ਨਹੀਂ, ਇਹ ਤਾਂ ਹੁੰਦਾ ਹੈ। ਇਹ ਨਿੰਦਾ ਚੁਗਲੀ ਵਕੀਲੀ ਦਾ ਆਹਰ ਵੀ ਕਰ ਸਕਦਾ, ਅਣਹੋਣੀ ਵੀ ਸਹੇੜ ਲੈਂਦਾ ਹੈ, ਰਾਹ ਜਾਂਦੇ ਨੂੰ ਵੀ ਖੜਾ ਕਰ ਲੈਂਦਾ ਜਦੋਂ ਕਿਸੇ ਦੀ ਗੱਲ ਕਰਨੀ ਹੋਵੇ। ਜੇ ਝਗੜਾ ਸਹਿੜਨਾ ਹੋਵੇ ਫਿਰ ਵੀ ਤੁਰੇ ਜਾਂਦੇ ਨੂੰ ਵੀ ਆਵਾਜ਼ ਮਾਰ ਲੈਂਦਾ ਹੈ। ਸੰਸਾਰਕ ਸੁੱਖਾਂ ਦੀ ਲੋੜ ਹੋਵੇ ਕਿਰਤ ਕਮਾਈ ਲਈ ਵੀ ਆਹਾਰ ਇਹ ਕਰ ਲੈਂਦਾ ਹੈ। ਸੱਜਣਾ ਮਿੱਤਰਾਂ ਦੀ ਸੁਸਾਇਟੀ ਦੀ ਲੋੜ ਹੋਵੇ ਤੇ ਐਸੇ ਵੀ ਵਿਚਾਰ ਵਟਾਂਦਰੇ ਵਾਲੇ ਆਪਣੇ ਮੇਲੀ ਹਮਜੋਲੀ ਇਹ ਇਕੱਠੇ ਕਰ ਲੈਂਦਾ ਹੈ। ਸੰਸਾਰਕ ਪੱਖੋਂ ਜੀਵਨ ਦੇ ਨਾਲ ਸੰਬੰਧ ਰੱਖਣ ਵਾਲੇ ਸਮੁੱਚੇ ਆਹਰ ਜਿਸ ਜਿਸ ਦੀ ਇਹਨੂੰ ਲੋੜ ਹੁੰਦੀ ਹੈ ਉਹਦੇ ਇਕੱਠ ਲਈ ਇਹ ਉਦਮ ਕਰਦਾ ਹੈ। ਪਰ ਜਿਹੜਾ ਲੇਖੇ ਵਾਲਾ ਆਹਰ ਹੈ ਜਿਸਨੇ ਇਸਦਾ ਜਨਮ ਸਫਲਾ ਕਰਨਾ ਉਹ ਇਹ ਤੋਂ ਨਹੀਂ ਹੁੰਦਾ, ਉਹ ਨਹੀਂ ਇਹ ਕਰਦਾ ਹੈ। ਆਹਰ ਇੱਕ ਨਾ ਹੋਏ ਇਹਦਾ ਅਰਥ ਇਹ, ਉਹ ਆਹਰ ਨਹੀਂ ਕਰਦਾ ਹੈ। ਤੇ ਜਿਤ ਆਹਰ ਜਗ ਉਧਰੈ ਉਸ ਆਹਰ ਦੀ ਸੋਝੀ ਕਿਸੇ ਵਿਰਲੇ ਗੁਰਮੁਖ ਨੂੰ ਸਾਹਿਬ ਦੀ ਬਖਸ਼ ਉੱਚਾ ਸੰਸਾਰ ਹੋਰਨਾਂ ਧੰਦਿਆਂ ਆਹਰਾਂ ਦੇ ਵਿੱਚ ਲੱਗਿਆ ਤੁਰਿਆ ਫਿਰਦਾ ਹੈ। ਜਦੋਂ ਇਉਂ ਜੁੜਾ ਜੁੜਨ ਨਾ ਵਿਧਾਂ ਬਣ ਜਾਣ ਤੇ

गुरु की हजूरी विच फिर होन गुरमुख गुरसिख साधु संत इकट्ठे फिर की है आहार उथे ए विधा जुड़ गई हूं इन्ह विधा ने एक आहार आरंभना है वह आहार है जेड़ा आप जी ने कोई तकरीबन 10-11 दिन आरंभ के अज समाप्ति दे उते साहिब दा शुकराना करन लई गुण गाउणे आरंभे ए आहार सगल विधि जुर आहार करिया जदो कोई आहार इंसान अपने आसरे अपने बल बोते ते अपनी मेहनत ते अपनी सियाणप ते अपनी दौलत ते आरंभदा है तो प्रमाणिया जान वाला आहार नहीं है लेकिन गुरु के गुरमुखा गुरसिखा दा आहार जो भी ये आरंभदे ने एदा टिकाणा एदी ओट एदा सहारा गुरु दा भरोसा है अपने बल नाल ये कदे नहीं कहिंदा भी मैं जिहड़ा आहार आरंभिया है एदे अंदर मैनू संपूर्णता मिलेगी मैं जरूर पूर्ण करांगा गुरु दा सिख सदा जो भी आर्ग कार्ज आरंभदा है ओदी ओट ओदी टेक ओदा सहारा ओदी सफलता दी कुंजी साहिब दा भरोसा है इसे करके ये कहिंदा है भी तेरा भरोसा प्यारे मैं लाड लड़ाया लाड लड़ाउंदा गुरु का सिख गुरु दे नाल पर साहिब दे भरोसे ते लड़ाउंदा है अपने भरोसे ते ये लाड नहीं लड़ाउंदा है की बनिया कार्य सगल आरंभ्यो करका ठाकर का भरोसा गुरु का आसरा है ना ते जदों ए आहार इकट्ठे कीते जदों गुरु का भरोसा ते टेक होवे जिन्ने उसकी फेलोर दे अंदेशे ते डर हुंदे ने ना भी पता नहीं इस कार्य दे अंदर सफलता होएगी कि नहीं होएगी इस सिरे चढ़ेगा कि नहीं चढ़ेगा पर जदों ये टेक होवे भी मैं कार्य आरंभण लग्या भावे एदे लोगां नूं अंदेशे शक फिकर चिंता होर पर साहिब दी ओट दा सदका गुरु के सिख नूं ये कदे भी मन विच कांप नहीं आई भी मैं जेड़ा गुरु आसरे प्रायण हो कम आरंभण लग्या इहदे विच मैनूं सफलता नहीं जे मैं उस दे शब्द ना बोला सच्चाई बयान करा ता फिर ठाकर दे भरोसे दा करिश्मा नहीं है अज जिथे तुसी बैठे हो ठाकर दी टेक ते ओट भरोसे दा करिश्मा नहीं मनुख उदम ते मनुख सकीम इस नूं वेख के चकरित हुंदी है लाजमी तौर ते हुंदी है भी इह की सी दिनां विच की बन गया ते इत्थे की कुछ हुंदा सी ते अज की कुछ हो रहा है जबकि बिल्कुल दूसरे का एन अपोजिट पक्ष जेड़ा है उस स्थान का यह प्रगट सामने हो गुजरिया ये किवें हो गया किसी इंसान के बल नाल नहीं होया है कोई ऐसा गुरमुख है कोई ऐसी भावनी वाला गुरु का लाल है जिहदी भावनी का सदका जिस दे सिख सिदक का सदका ओदी संगत दी रंगत प्राप्त करन वालियां नूं भी कुछ उस दी भावना ते सिदक दे भंडारे विचों किनका नसीब होया भावे बूटी इट सैल्फ बूटी है ओ निगुणी नितानी एक बूटी है पर रेंदी चंदन दी संगत विच आकार ओदा कुछ नहीं वकार उसका कुछ नहीं अपने रूप विच पर जो चंदन की संगत दे विच आ जाए तो सियाने सियाने चतर इंसान भी भलोखा खा जाते ने भी ये सुगंधी चंदन की है या ए निगुणी बूटी दे विचों आ रही निगुणी मिट्टी भी किसी सुगंधी वाली संगत दे विच रह के रंगवान खुशबूदार बन जाती इवें गुरमुख की गुरसिख की साधु की महापुरख की इन कोई शब्द कह लो इथे शब्दां दा तकरार नहीं झगड़ा नहीं है इन जो मर्जी कह लो सिखड़ा कह लो गुरमुख कह लो संत कह लो साधु कह लो गुरमुख कह लो सिख कह लो पर जे सही रूप विच गुरु प्यार गुरु रंग विच रंगया है ना
ਪਰ ਇਹ ਫਿਰ ਕਿਸ਼ਵੇ ਵਾਲੀ ਗੱਲ ਹੈ, ਉਹਦੀ ਸੰਗਤ ਜਿਹੜੀ ਹੈ ਨਾ ਲਾਜ਼ਮੀ ਤੌਰ ਤੇ ਜੀਵਨ ਦੇ ਅੰਦਰ ਰੰਗਤ ਤੇ ਪਲਟਾ ਲਿਆਉਂਦੀ ਹੈ। ਇਹਦੇ ਵਿੱਚ ਨਾ ਕੋਈ ਗੱਲ ਆਉਂਦੀ ਹੈ ਤੇ ਨਾ ਜਾਂਦੀ ਹੈ, ਇਹ ਅਟਲ ਸਚਾਈ। ਸਾਹਿਬ ਦੀ ਬਖਸ਼ਿਸ਼ ਦਾ ਸਦਕਾ ਸੁਣੀਐ ਬਾਜੈ ਬਾਜ ਸੁਹਾਵੀ ਭੋਰ ਭਇਆ ਮੈਂ ਪ੍ਰਿਆ ਮੁਖ ਭੇਖੇ। ਭੋਰ ਉਜਾਲਾ ਹੁੰਦਾ ਨਾ, ਰਾਤ ਤੋਂ ਬਾਅਦ ਪਠਾਲਾ ਹੁੰਦਾ, ਪ੍ਰਗਟਾਓ ਹੁੰਦਾ ਹੈ, ਖੇੜਾ ਆਉਂਦਾ ਹੈ। ਗੁਰੂ ਕਾ ਸਿੱਖ ਅਗਿਆਨਤਾ ਦੇ ਅੰਧੇਰੇ ਵਿਚੋਂ ਜੋਤ ਉਦੋਂ ਨਸੀਬ ਕਰਦਾ ਹੈ ਤੇ ਜਦੋਂ ਉਹਨੂੰ ਉਹਦੇ ਹਿਰਦੇ ਦੇ ਅੰਤਸ਼ਕਰਨ ਦੇ ਕੋਠੇ ਵਿਚ ਬੈਠਾ ਉਹਦਾ ਪਿਆਰਾ ਦਿਸਦਾ ਹੈ। ਤੇ ਫਿਰ ਹੁੰਦਾ ਗ੍ਰਹਿ ਮੰਗਲ ਸੋਹਲਾਵੀ, ਸੋਹਲੇ ਖੁਸ਼ੀਆਂ ਦੇ ਨਗਮੇ ਜੋ ਤੁਸੀਂ ਬੈਠੇ ਗਾਉਂਦੇ ਹੋ ਨਾ ਹੁਣ ਇੱਥੇ। ਆ ਗੁਰੂ ਦੀ ਬਖਸ਼ਿਸ਼ ਦਾ ਸਦਕਾ ਐਸ ਸਥਾਨ ਨੂੰ ਵੇਖਣ ਤੋਂ ਪਹਿਲਾਂ ਜੋ ਮਨ ਦੇ ਅੰਦਰ ਚਿਤਵ ਨਹੀਂ ਸੀ ਵੀ ਭਾਵੇਂ ਇਹ ਕਲੱਬ ਹੈ, ਭਾਵੇਂ ਇੱਥੇ ਕੁਝ ਵੀ ਬਣਿਆ, ਭਾਵੇਂ ਇੱਥੇ ਬਾਰ ਵੀ ਬਣੀ ਹੈ, ਇੱਥੇ ਡਾਂਸਿੰਗ ਰੂਮ ਵੀ ਬਣਿਆ, ਸਭ ਕੁਛ ਐਵਰੀਥਿੰਗ ਉੱਥੇ ਬਣੀ ਹੈ, ਸਭ ਕੁਛ ਹੈ। ਲੇਕਿਨ ਇਸ ਨੂੰ ਖਰੀਦਣ ਵੇਲੇ ਦੇ ਪਿੱਛੇ ਇੱਕ ਨਕਸ਼ਾ ਸੀ, ਇੱਕ ਚਿਤਵਨੀ ਸੀ, ਇੱਕ ਸੋਚ ਸੀ ਵੀ ਇਹਦੇ ਅੰਦਰ ਮਾਡੀਫਿਕੇਸ਼ਨ ਕਰਕੇ ਅਸੀਂ ਇਹਦਾ ਸਹੀ ਰੂਪ ਆਹ ਬਣਤਰ ਬਣਾ ਦੇਣੀ ਹੈ। ਤੇ ਸਤਿਗੁਰੂ ਦਾ ਸਦਕਾ ਫਿਰ ਜਦੋਂ ਉਹ ਪ੍ਰਗਟ ਸਾਕਾਰ ਰੂਪ ਵਿੱਚ ਹੁੰਦਾ ਹੈ ਨਾ, ਫਿਰ ਗੁਰੂ ਕਾ ਸਿੱਖ ਸੋਹਲਾਵੀ ਮੰਗਲ ਗਾਉਂਦਾ ਹੈ ਬੈਠ ਕੇ। ਇੱਕ ਅਗਲੀ ਤੁਕ ਦਾ ਅਰਥ ਕਰਕੇ ਮੈਂ ਇਹਨੂੰ ਸੰਖੇਪ ਕਰਕੇ ਪੂਰਾ ਕਰ ਦੇਣਾ ਹੈ। ਖੋਜਤ ਖੋਜਤ ਮੈਂ ਪਾਹਨ ਮਿਲਿਓ। ਇਹ ਅਰਥ ਨਾ ਸਮਝਣੇ, ਆਮ ਅਮੂਮਨ ਪਾਹਨ ਸ਼ਬਦ ਹੈ ਪੱਥਰ ਨੂੰ ਕਹਿੰਦੇ ਨੇ, ਪਰ ਇੱਥੇ ਇਹ ਅਰਥ ਨਾ ਸਮਝ ਲਿਓ, ਕਿਤੇ ਬਿਲਕੁਲ ਅਨਰਥ ਹੋ ਕੇ ਸਾਰੇ ਸ਼ਬਦ ਦਾ ਰਸ ਖਤਮ ਹੋ ਜਾਏਗਾ। ਇੱਥੇ ਪਾਹਨ ਨੰਨੇ ਨਾਲ ਪੁੱਜਦੇ ਹਾਂ ਜਿਵੇਂ ਸੂਝ ਮਾਤਾ ਆਪਣੀ ਬੱਚੀ ਲਈ ਚੰਗਾ ਵਰ ਲੱਭਦਾ ਹੈ ਨਾ, ਤਿਉਂ ਗੁਰੂ ਕਾ ਸਿੱਖ ਵੀ ਆਪਣੀ ਆਤਮਾ ਨੂੰ ਕਿਸੇ ਮਹਾਨ ਦੇ ਨਾਲ ਪ੍ਰਣਾਉਣ ਲਈ, ਆਪਣੀ ਆਤਮਾ ਨੂੰ ਕਿਸੇ ਦੇ ਨਾਲ ਪ੍ਰਣਾਉਣ ਲਈ ਇਹ ਵੀ ਖੋਜ ਕਰਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਵੀ ਜਦੋਂ ਇੰਨੀਆਂ ਜਿਹੀਆਂ ਵਿਧਾ ਬਣੀਆਂ, ਗੁਰੂ ਕਾ ਸਥਾਨ ਰਚਿਆ ਗਿਆ, ਸਾਹਿਬ ਦੀ ਹਜ਼ੂਰੀ ਹੋਈ, ਗੁਰੂ ਕੇ ਸਿੱਖ ਇਕੱਠੇ ਹੋਏ, ਉੱਥੇ ਬੈਠ ਕੇ ਉਹਦੀ ਸਿਫਤ ਸਲਾਹ ਉਹਦੀ ਕੀਰਤੀ ਕੀਤੀ, ਉਸ ਕੀਰਤੀ ਦੇ ਵਿੱਚੋਂ ਮੈਨੂੰ ਇੱਕ ਮਾਰਗ ਮਿਲਿਆ ਤੇ ਉਸ ਮਾਰਗ ਦੇ ਉੱਤੇ ਤੁਰ ਕੇ ਮੈਂ ਜਿਸ ਵਸਤੂ ਦਾ ਢੂੰਡਾਉ ਹੈ ਉਹਦੀ ਮੈਂ ਖੋਜ ਕੀਤੀ ਤੇ ਮੈਨੂੰ ਖੋਜਦੇ ਖੋਜਦੇ ਨੂੰ ਤੁਰੇ ਫਿਰਦੇ ਫਿਰਦੇ ਨੂੰ ਪਾਉਣ ਮੀਨਸ ਮੈਨੂੰ ਪ੍ਰਾਹੁਣਾ ਮੈਨੂੰ ਮਾਲਕ ਮਿਲ ਗਿਆ, ਗੁਰੂ ਮਿਲ ਗਿਆ। ਅਰਥ ਇਸ ਦਾ ਹੈ ਖੋਜਿਤ ਖੋਜਿਤ ਮੈਂ ਪਾਹਨ ਮਿਲਿਓ। ਫਿਰ ਕੀ ਹੈ, ਬਸ ਜਦੋਂ ਮਿਲ ਗਿਆ ਨਾ ਪਾਹੁਣ, ਜਦੋਂ ਮਿਲ ਗਿਆ ਗੁਰੂ, ਜਦੋਂ ਮਿਲ ਗਿਆ ਪਿਆਰਾ, ਕਿਸੇ ਦੇ ਘਰ ਕੋਈ ਪ੍ਰਾਹੁਣਾ ਚੱਲਿਆ ਜਾਏ ਤੇ ਆਪ ਰੋਟੀ ਉਹ ਖਾਏ ਨਾ ਖਾਏ, ਲੇਕਿਨ ਪ੍ਰਾਹੁਣੇ ਦੀ ਪ੍ਰਾਹੁਣਚਾਰੀ ਦੇ ਅੰਦਰ ਉਹ ਕਸਰ ਨਹੀਂ ਰੱਖਦੇ। ਤੇ ਜਦੋਂ ਖੋਜਦਾ ਖੋਜਦਾ ਮਾਰਗ ਤੋਂ ਤੁਰਿਆ ਗੁਰੂ ਕਾ ਸਿੱਖ ਗੁਰੂ ਵਾਲਾ ਬਣਦਾ, ਬਸ ਫਿਰ ਗੁਰੂ ਦੀ ਪ੍ਰਾਹੁਣਚਾਰੀ ਇਹੀ ਹੈ ਵੀ ਭਗਤ ਕਰੋ, ਭਗਤੀ ਕਰਦਾ ਹੈ ਕਿਸ ਤਰੀਕੇ ਨਾਲ, ਭਗਤ ਕਰੋ ਨਿਭ ਪਾਏ ਨਿਮਰਤਾ ਵਿੱਚ, ਭਿੱਜ ਕੇ ਪਿਆਰ ਵਿੱਚ ਆਪਾ ਮਿਟਾ ਕੇ, ਐਸਾ ਆਪਾ ਮਿਟਾ ਕੇ ਜਿਵੇਂ ਫਰੀਦ ਜੀ ਕਹਿੰਦੇ ਫਰੀਦਾ ਥਿਓ ਪਵਾਹੀ ਦਬ, ਕਿਉਂ ਜੇ ਸਾਈਂ ਲੋੜੇ ਸਭ, ਜੇ ਸਭ ਵਿੱਚ ਉਸ ਦਾ ਜ਼ਹੂਰ ਪ੍ਰਕਾਸ਼ ਵੇਖਣਾ ਚਾਹੁੰਦਾ ਤਾਂ ਇਉਂ ਹੋ ਜਾ ਵੀ ਇੱਕ ਛਿੱਜੇ ਵਿਆਹ ਲਤਾੜੀਏ ਤਾਂ ਸਾਹਿਬ ਦੇ ਦਰਵਾੜੀ, ਇੱਕ ਕੱਟੀ ਜਾਣ ਇੱਕ ਪੈਰਾਂ ਨਾਲ ਲਤਾੜੀ ਜਾਣ ਤੇ ਸਾਹਿਬ ਦੇ ਦਰ ਦੇ ਉੱਤੇ ਅਲੱਗ ਅਲੱਗ ਚਰਨਾਂ ਨੂੰ ਅੱਪੜ ਜਾਈਦਾ ਹੈ। ਇਸ ਕਰਕੇ ਮੈਂ ਸਾਹਿਬ ਪਾਤਸ਼ਾਹ ਨੂੰ ਆਪਣਾ ਪ੍ਰਾਹੁਣਾ ਆਪਣਾ ਮਾਲਕ ਆਪਣਾ ਗੁਰੂ ਪ੍ਰਾਪਤ ਕਰਕੇ ਉਹਦੀ ਮੈਂ ਭਗਤ ਕਰਦਾ ਨਿਮਰਤਾ ਦੇ ਅੰਦਰ ਪਿਆਰ ਵਿੱਚ ਸਿਦਕ ਵਿੱਚ ਭਿੱਜ ਕੇ ਰਸ ਕੇ, ਸੁੱਕੇ ਮੰਨਣਾ ਨਹੀਂ ਰਸ ਕੇ ਉਹਦੇ ਪਿਆਰ ਵਿੱਚ, ਇਹ ਗੁਰੂ ਕੇ ਸਿੱਖ ਪਿਆਰ ਨਾਲ ਉਹਦੀ ਕੀਰਤੀ ਕਰਦੇ ਆਪਾਂ ਨੂੰ ਚਰਨ ਸਮਝ।

ਮੇਰੀ ਸੇਜੜੀਏ ਆਡੰਬਰ ਬਣਿਆ ਅਵਨਾਸੀ ਵਰ ਸੁਣਿਆ ਪ੍ਰਭ ਆਵਤ ਸੁਣਿਆ ਮੇਰੀ ਸੇਜ ਸੋਹੀ ਦੇਖ ਮੋਹੀ ਗੁਰੂ ਕੇ ਸਿੱਖ ਦਾ ਹਿਰਦਾ ਹਿਰਦੇ ਦੀ ਸੇਜਾ ਹਿਰਦੇ ਦਾ ਮੰਦਰ ਉਦੋਂ ਜਗਮਗਾਉਂਦਾ ਹੈ ਉਦੋਂ ਸ਼ੋਭਨੀਕ ਹੁੰਦਾ ਹੈ ਜਦੋਂ ਸਾਹਿਬ ਪਿਆਰਾ ਇਹਦੇ ਹਿਰਦੇ ਦੀ ਸੇਜਾ ਦੇ ਉੱਤੇ ਬੈਠਾ ਇਸ ਨੂੰ ਆਪ ਪ੍ਰਤੱਖ ਦੀਦਾਰ ਦਿੰਦਾ ਹੈ ਜਦੋਂ ਵਸਦਾ ਹਿਰਦੇ ਦੀ ਸੇਜਾ ਦੇ ਉੱਤੇ ਤੇ ਫਿਰ ਗੁਰੂ ਕੇ ਸਿੱਖ ਦੇ ਰੋਮ ਰੋਮ ਵਿੱਚੋਂ ਸ਼ੁਕਰਾਨਾ ਨਿਕਲਦਾ ਹੈ।

ਜਦੋਂ ਸਤਿਗੁਰੂ ਵਿਸਰ ਜਾਏ ਨਾ ਸ਼ਬਦ ਦੀ ਚੋਟ ਦੇ ਨਾਲ, ਉਥੋਂ ਇਹ ਰਾਗ ਤਾਲ ਆਪੇ ਸੁਧਰਦੇ ਤੁਰੇ ਫਿਰਦੇ ਰਹਿੰਦੇ ਨੇ। ਇਸ਼ਕੀ ਐਸਾ ਇਹਨੂੰ ਕੀ ਰੋਕੇ ਕੋਈ, ਸੋ ਜਿਵੇਂ ਗਾ ਹੁੰਦਾ ਗਾ ਲਓ।

ਗੁਰੂ ਪਰਿਵਾਰ ਦੀ ਫਲਵਾੜੀ ਦੇ ਪਖਾਵਜ ਗੁਰੂ ਕੇ ਕੀਰਤਨ ਵਿਚ ਤਾਲ ਮਿਰਦੰਗ ਵਜਾਉਂਦੇ ਨੇ। ਇਹਨਾਂ ਨੂੰ ਵੀ ਪਤਾ ਲੱਗੂ ਵੀ ਗੁਰੂ ਕੇ ਸਿੱਖ ਇਹਨਾਂ ਗੁਣੀਆਂ ਦੀ ਪ੍ਰੀਖਿਆ ਕਿਵੇਂ ਕਰਦੇ ਆ, ਵੀ ਇਹ ਆਪਣੀ ਲੈ ਤਾਰ ਚ ਪੱਕੇ ਰਹਿੰਦੇ ਕਿ ਨਹੀਂ ਰਹਿੰਦੇ।

ਹਿੰਦੂ ਮਤ ਦੇ। ਇਹਨਾਂ ਨੇ ਅਵਤਾਰ ਲਿਆ ਸੰਸਾਰ ਦੇ ਅੰਦਰ ਸਤਯੁਗ ਦੇ, ਤ੍ਰੇਤਾ ਦੇ, ਦੁਆਪਰ ਦੇ, ਕਲਯੁਗ ਦੇ, ਜਿੰਨੇ ਅਵਤਾਰ ਹੋਏ ਸਾਰਿਆਂ ਨੇ ਅਵਤਾਰ ਲਿਆ। ਪਰ ਸ਼ਾਇਦ ਅਵਤਾਰ ਲੈਣ ਦੇ ਨਾਲ ਸੰਸਾਰ ਦੀ ਪਿਆਸ, ਸੰਸਾਰ ਦੀ ਇੱਛਾ, ਸੰਸਾਰ ਦੀ ਆਕਾਂਖਸ਼ਾ, ਸੰਸਾਰ ਦੀ ਤਮੰਨਾ ਨਾ ਪੂਰੀ ਹੋਈ। ਤੇ ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਦੀ ਐਸੀ ਮਿਹਰ ਹੋਈ ਬਈ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਅਨੰਤ ਕਲਾ, 16 ਕਲਾ ਦਾ ਸੰਪੂਰਨ ਅਵਤਾਰ ਮੰਨਿਆ ਕ੍ਰਿਸ਼ਨ ਨੂੰ, ਰਾਮ ਨੂੰ 14 ਕਲਾ ਸੰਪੰਨ ਮੰਨਿਆ, ਅਨੰਤ ਕਲਾ ਦਾ ਠਾਕੁਰ, ਅਨੰਤ ਕਲਾ, ਅਨੰਤ ਸ਼ਕਤੀਆਂ ਲੈ ਕੇ ਸੰਸਾਰ ਅੰਦਰ ਪ੍ਰਗਟ ਹੋਣ ਵਾਲਾ ਕਲਯੁਗ ਦਾ ਅਵਤਾਰੀ ਪਿਤਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਨਾਲ ਜਾਣਿਆ ਜਾਣ ਲੱਗਾ ਤੇ ਪੰਚਮ ਜੋਤ ਦੇ ਅੰਦਰ ਆ ਕੇ ਸੰਗ੍ਰਹਿਣ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਉਹਨਾਂ ਦਾ ਪਵਿੱਤਰ ਵਾਕ ਹੈ ਬਈ ਪੂਰਾ ਥਾਟ ਬਣਾਇਆ ਪੂਰਾ, ਆਪਣੇ ਆਪ ਦੀ ਵਡਿਆਈ ਨਹੀਂ ਬਈ। ਅਰਜਨ ਦੇਵ ਨੇ ਇਹ ਗੁਰੂ ਗ੍ਰੰਥ ਸਾਹਿਬ ਦਾ ਸੰਗ੍ਰਹਿਣ ਕੀਤਾ, ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ ਸੰਪੂਰਨ ਕੀਤਾ। ਆਪਣੇ ਆਪ ਦੀ ਮਾਨਤਾ, ਵਡਿਆਈ, ਪ੍ਰਭਤਾ ਨਹੀਂ ਹੈ, ਆਪਣੇ ਆਪ ਨੂੰ ਤੇ ਦਾਸ ਹੀ ਕੁਹਾਰਾ ਨੇ। ਇੱਕੋ ਗੱਲ ਕਹਿ ਦਿੱਤੀ, ਪੂਰਾ ਥਾਟ ਬਣਾਇਆ ਪੂਰਾ। ਕਿਹਨੇ ਬਣਾਇਆ? ਪੂਰੇ ਨੇ। ਵੇਖੋ ਏਕ ਸਮਾਨਾ, ਇਸ ਪਰ ਪੰਚਮੈ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੈ। ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਫਿਰ ਪੁਕਾਰਨ ਹਾਰ ਹੋਏ ਨਾ, ਬਿਨੈ ਕਰਨ ਹਾਰ ਹੋਏ ਨਾ, ਜਿਹੜੇ ਸਾਰੇ ਜਗਤ ਨੂੰ ਇੱਕ ਬਿਨੈ ਕਰ ਰਹੇ ਨੇ ਬਈ ਸਤਿਗੁਰ ਕੀ ਜਿਸ ਨੂੰ ਮਤ ਆਵੈ। ਸੰਸਾਰ ਦੇ ਲੋਗੋ, ਜਿਸ ਨੂੰ ਸਤਿਗੁਰ ਦੀ ਮਤ ਆ ਗਈ ਨਾ, ਜਿਹੜਾ ਗੁਰੂ ਕੀ ਮਤ ਤੇ ਚੱਲ ਗਿਆ, ਉਹ ਫਿਰ ਸਤਿਗੁਰ ਮਾਹੇ ਸਮਾਨਾ, ਸਤਿਗੁਰ ਵਿੱਚ ਸਮਾ ਜਾਂਦਾ, ਸਤਿਗੁਰ ਉਸ ਦੇ ਵਿੱਚ ਸਮਾ ਜਾਂਦਾ। ਫਿਰ ਕਬੀਰ ਸਾਹਿਬ ਜੀ ਦੇ ਵਾਕਾਂ ਅਨੁਸਾਰ ਉਹ ਕਹਿੰਦੇ ਨੇ ਵੀ ਸੰਤ ਰਾਮ ਭੇਦ ਕਿਛ ਨਾਹੀਂ, ਨਾ ਸੰਤ ਅੰਦਰ ਤੇ ਨਾ ਰਾਮ ਅੰਦਰ ਭੇਦ ਕੋਈ ਨੀ। ਅਬ ਤੋਂ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ, ਇੱਕ ਹੋ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਉਸ ਪਰਿਪੂਰਨ ਪਰਮਾਤਮਾ ਦੀ ਸ਼ੋਭਾ ਕਰਦਿਆਂ ਕਿਹਾ, ਹੇ ਅਕਾਲ ਪੁਰਖ ਮਹਾਰਾਜ, ਤੇਰੀ ਸਿਫਤ ਸਲਾਹ ਦੇ ਅੰਦਰ ਜੁੜਦਿਆਂ ਸੰਸਾਰ ਨੂੰ ਜਦੋਂ ਵਾਕ ਕਹੇ ਨਾ, ਤੇ ਕਹਿਣ ਲੱਗੇ ਬਈ ਇਹ ਬਿਦ ਕਰਤ ਤਪੱਸਿਆ ਭਇਓ, ਦ੍ਵੈਤ ਏਕ ਰੂਪ, ਦ੍ਵੈਤ ਏਕ ਰੂਪ ਹੋਏ ਗਏ। ਦੂਜਾ ਰੂਪ ਕੋਈ ਹੈ ਨਾ, ਇਹਦਾ ਮਤਲਬ ਸਾਨੂੰ ਨਜ਼ਰ ਨਹੀਂ ਆਉਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਜ਼ਰ ਆ ਰਿਹਾ, ਗੁਰੂ ਅਰਜਨ ਸਾਹਿਬ ਨੂੰ ਨਜ਼ਰ ਆ ਰਿਹਾ, ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਜ਼ਰ ਆ ਰਿਹਾ, ਉਹਨਾਂ ਨੂੰ ਦੂਜਾ ਰੂਪ ਨਜ਼ਰ ਆਉਂਦਾ। ਦ੍ਵੈਤ ਏਕ ਰੂਪ ਹੋਏ ਗਏ, ਕਿਸ ਤਰ੍ਹਾਂ ਬਈ ਜਿਵੇਂ ਧਨ ਫਿਰ ਇਹ ਨਾ ਆਕੀਏ, ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਜਿਵੇਂ ਸੰਸਾਰ ਦੇ ਅੰਦਰ ਪਤੀ ਤੇ ਪਤਨੀ ਦਾ ਰਿਸ਼ਤਾ, ਜੋਤ ਇੱਕ ਹੋ ਜਾਂਦੀ, ਮੂਰਤਾਂ ਦੋ ਨਜ਼ਰ ਆਉਂਦੀਆਂ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜਦੋਂ ਰੱਬ ਨੂੰ ਜਪੀਦਾ ਨਾ, ਜੋ ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ, ਸਤਿਗੁਰ ਵਿੱਚ ਸਮਾ ਜਾਂਦਾ। ਜਿਹਨੂੰ ਸਤਿਗੁਰ ਦੀ ਮਤ ਆ ਜਾਏ, ਉਹ ਸਤਿਗੁਰ ਵਿੱਚ ਸਮਾ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਸੁੰਦਰ ਹਵਾਲਾ ਦਿੱਤਾ।

ਹੜ ਹੜ ਹੱਸੇ ਲੋਕ ਵਡਾਣਾ। ਕਹਿੰਦੇ ਵੀ ਕੋਈ ਮੁਸਾਫਰ ਆਇਆ ਮਜਨੂੰ ਦੇ ਦੇਸ਼ ਅੰਦਰ, ਤੇ ਜਿੱਥੇ ਲੈਲੀ ਵਸਦੀ ਸੀ ਨਾ, ਲੈਲਾ, ਜਿਸ ਇਲਾਕੇ ਚ ਲੈਲਾ ਰਹਿੰਦੀ ਸੀ ਉਸ ਇਲਾਕੇ ਦਾ ਇਹ ਮੁਸਾਫਿਰ ਹੈ। ਲੰਘਦਾ ਜਾਂਦਾ ਲੈਲੀ ਦੀ ਦਰਗਾਹ ਦੇ ਵਿੱਚੋਂ ਲੰਘਿਆ, ਤੇ ਲੈਲੀ ਦੀ ਦਰਗਾਹ ਦੇ ਉੱਪਰ ਜਿਹੜਾ ਕੁੱਤਾ ਸੀ ਨਾ, ਲੈਲੀ ਦੀ ਦਰਗਾਹ ਦੇ ਉੱਪਰ ਬਹਿਣ ਵਾਲਾ ਜਿਹੜਾ ਕੁੱਤਾ, ਉਹ ਨਾਲ ਹੋ ਤੁਰਿਆ। ਜਦੋਂ ਮਜਨੂੰ ਦੇ ਇਲਾਕੇ ਦੇ ਵਿੱਚ ਆਇਆ, ਮਜਨੂੰ ਨੇ ਵੇਖਿਆ ਮੇਰੀ ਲੈਲਾ ਦੀ ਦਰਗਾਹ ਦਾ ਕੁੱਤਾ ਹੈ, ਮੇਰੀ ਲੈਲਾ ਦੀ ਦਰਗਾਹ ਤੋਂ ਆਇਆ, ਮੇਰੀ ਲੈਲਾ ਦੇ ਚਰਨ ਚੱਟਣ ਵਾਲਾ ਕੁੱਤਾ ਆਇਆ, ਮੇਰੀ ਲੈਲਾ ਨੂੰ ਨਮਸਕਾਰ ਕਰਨ ਵਾਲਾ ਕੁੱਤਾ ਆਇਆ, ਪੂਛ ਮਾਰ ਮਾਰ ਕੇ ਸਾਫ ਕਰਨ ਵਾਲਾ ਇਹ ਕੂਕਰ ਆਇਆ, ਸੇਵਕ ਆਇਆ। ਤੇ ਕਹਿਣ ਲੱਗਾ ਇਹ ਕੁੱਤਾ ਨਹੀਂ, ਇਹ ਤੇ ਮਹਾਨ ਹੈ, ਜਿਹਨੇ ਮੇਰੀ ਲੈਲੀ ਦੀ ਸੇਵਾ ਕੀਤੀ ਹੈ, ਜਿਹਨੇ ਮੇਰੀ ਲੈਲਾ ਦੇ ਚਰਨਾਂ ਨੂੰ ਚਟਿਆ, ਜਿਹਨੇ ਮੇਰੀ ਲੈਲਾ ਦੇ ਮਕਬਰੇ ਨੂੰ ਚਟਿਆ, ਦਰਗਾਹ ਦੇ ਉੱਪਰ ਬੈਠਾ ਰਖਵਾਲੀ ਕਰਦਾ, ਉਹ ਮੇਰੇ ਨਾਲ ਮਹਾਨ ਹੈ। ਤੇ ਕੁੱਤੇ ਨੂੰ ਵੇਖ ਕੇ ਨਾ ਪਹਿਚਾਣ ਕਰਕੇ ਕੁੱਤੇ ਦੀ, ਤੇ ਕੁੱਤੇ ਦੇ ਪੈਰਾਂ ਤੇ ਮੱਥਾ ਟੇਕਣ ਲੱਗ ਪਿਆ। ਕੁੱਤੇ ਦੀ ਪੈਰੀ ਪਵੈ, ਕੁੱਤੇ ਦੇ ਪੈਰਾਂ ਤੇ ਪੈਣ ਲੱਗ ਪਿਆ, ਮੱਥਾ ਟੇਕਿਆ ਕੁੱਤੇ ਦੇ ਚਰਨਾਂ ਤੇ, ਆਪਣੇ ਪੈਰ ਆਪਣਾ ਸੀਸ ਲਾਇਆ ਮਜਨੂੰ ਨੇ। ਲੋਕ ਵੇਖ ਕੇ ਹੱਸ ਰਹੇ ਨੇ ਵੀ ਇਹ ਮਜਨੂੰ ਕੀ ਕਰ ਰਿਹਾ, ਮੂੰਹ ਚੁੰਮਦਾ, ਕੁੱਤੇ ਦੇ ਪੈਰ ਚੁੰਮਦਾ, ਕੁੱਤੇ ਦੀ ਪੂਛਲ ਨੂੰ ਬਾਰ ਬਾਰ ਹੱਥ ਫੇਰਦਾ, ਪਲੋਸਦਾ, ਮਲਾਪ ਕਰਦਾ, ਪਿਆਰ ਕਰਦਾ, ਜਫਾ ਪਾਉਂਦਾ। ਲੋਕ ਹੱਸ ਰਹੇ ਨੇ, ਪੁੱਛਣ ਲੱਗਾ ਤੁਸੀਂ ਕਿਉਂ ਹੱਸਦੇ ਹੋ, ਤੁਸੀਂ ਕਿਉਂ ਹੱਸ ਰਹੇ ਹੋ? ਕਹਿਣ ਲੱਗੇ ਵੀ ਤੂੰ ਤੇ ਬੜਾ ਮਸਤਾਨਾ ਹੋ ਗਿਆ, ਵੀ ਕੁੱਤੇ ਨੂੰ ਚੱਟੀ ਜਾ ਰਿਹਾ। ਕਹਿਣ ਲੱਗਾ ਮੈਂ ਮਸਤਾਨਾ ਨਹੀਂ ਹੋਇਆ, ਮਸਤਾਨੇ ਤੁਸੀਂ ਹੋ ਗਏ ਹੋ। ਤੁਹਾਨੂੰ ਨਜ਼ਰ ਨਹੀਂ ਆ ਰਿਹਾ ਮੈਂ ਕਿਹਨੂੰ ਚੁੰਮ ਰਿਹਾ, ਮੈਂ ਕਿਹਨੂੰ ਚੱਟ ਰਿਹਾ? ਤੁਹਾਨੂੰ ਨਹੀਂ ਨਜ਼ਰ ਆਉਂਦਾ ਮੈਂ ਤੇ ਉਹਨੂੰ ਚੱਟਦਾ ਪਿਆ, ਮੈਂ ਤੇ ਉਹਨੂੰ ਚੁੰਮਦਾ ਪਿਆ ਜੋ ਮੇਰੇ ਮਹਿਬੂਬਾ ਦੇ ਦੇਸ਼ ਚੋਂ ਆਇਆ, ਜੋ ਮੇਰੀ ਮਹਿਬੂਬਾ ਦੇ ਦਰਗਾਹ ਦੇ ਉੱਪਰ ਅੱਠੇ ਵਕਤ ਰਹਿਣ ਵਾਲਾ ਹੈ। ਇਹ ਇਸ ਦੇ ਚਰਨਾਂ ਨੂੰ ਚੁੰਮਦਾ, ਇਸ ਨੂੰ ਪਲੋਸਦਾ, ਇਹਨੇ ਲੈਲਾ ਦੀ ਦਰਗਾਹ ਦੇ ਉੱਪਰ ਬਹਿ ਬਹਿ ਪਹਿਰਾ ਦਿੱਤਾ, ਇਹ ਮਹਾਨ ਹੈ ਮੇਰੇ ਨਾਲੋਂ। ਕਹਿੰਦੇ ਨੇ ਇੱਕ ਵਾਰੀ ਜੇਬ ਨਸ਼ਾ ਔਰੰਗਜ਼ੇਬ ਦੀ ਲੜਕੀ, ਜਿਸ ਨੂੰ ਕਿਹਾ ਜਾਂਦਾ ਬਈ ਇਸ ਨੂੰ ਸ਼ਾਇਰੀ ਕਰਨ ਦੀ ਬੜੀ ਆਦਤ ਸੀ, ਸ਼ੇਅਰ ਲਿਖਣਾ, ਰਸਤੇ ਚ ਸਿੱਟ ਜਾਣਾ, ਲੰਘ ਜਾਣਾ, ਕਈਆਂ ਨੇ ਚੁੱਕ ਲੈਣਾ, ਕਈਆਂ ਨੇ ਨਾ ਚੁੱਕਣਾ, ਕਈਆਂ ਨੂੰ ਮੁੱਲ ਕਦਰੋ ਕੀਮਤ ਹੋਣੀ, ਕਈਆਂ ਨੂੰ ਨਾ ਹੋਣੀ। ਇੱਕ ਵਾਰ ਲੰਘੀ ਜਾ ਰਹੀ ਬਾਜ਼ਾਰ ਵਿੱਚੋਂ, ਸ਼ੇਅਰ ਲਿਖਿਆ, ਸ਼ੇਅਰ ਧਰਤੀ ਦੇ ਉੱਪਰ ਸਿੱਟ ਦਿੱਤਾ, ਕਾਗਜ਼ ਧਰਤੀ ਤੇ ਸਿੱਟ ਦਿੱਤਾ। ਪਿੱਛੋਂ ਇੱਕ ਫਕੀਰ ਆ ਰਿਹਾ, ਉਹਨੇ ਕਾਗਜ਼ ਚੁੱਕਿਆ, ਕਾਗਜ਼ ਚੁੱਕ ਕੇ ਸ਼ੇਅਰ ਪੜਿਆ, ਬੜਾ ਖੂਬਸੂਰਤ ਸ਼ੇਅਰ ਹੈ, ਸ਼ੇਅਰ ਬੜਾ ਖੂਬਸੂਰਤ ਹੈ। ਪੁੱਛਿਆ ਕੌਣ ਹੈ ਇਹ ਸ਼ੇਅਰ ਅਸ਼ਾਰੀ ਕਰਨ ਵਾਲੀ? ਕਹਿਣ ਲੱਗੀ ਇਹ ਬਾਦਸ਼ਾਹ ਸਲਾਮਤ ਦੀ ਲੜਕੀ। ਕਹਿਣ ਲੱਗੇ ਫਿਰ ਮੈਂ ਉਸ ਨੂੰ ਜਰੂਰ ਮਿਲਣਾ। ਪਹੁੰਚ ਗਿਆ ਰਾਜ ਮਹਿਲਾ ਅੰਦਰ, ਜਾ ਕੇ ਕਹਿਣ ਲੱਗਾ ਵੀ ਮੈਂ ਲੜਕੀ ਨੂੰ ਜਰੂਰ ਮਿਲਣਾ ਜਿਸ ਨੇ ਇਹ ਸ਼ੇਅਰ ਲਿਖਿਆ, ਬੜਾ ਖੂਬਸੂਰਤ ਸ਼ੇਅਰ ਹੈ। ਸਿਪਾਹੀਆਂ ਨੇ ਪਕੜ ਲਿਆ। ਕਹਿਣ ਲੱਗੇ ਵੀ ਤੂੰ ਲੜਕੀ ਨੂੰ ਕਿਉਂ ਮਿਲਣਾ ਚਾਹੁੰਦਾ? ਰਾਜੇ ਦੀ ਲੜਕੀ ਨੂੰ ਤੂੰ ਮਿਲਣਾ ਚਾਹੁੰਦਾ? ਬਾਦਸ਼ਾਹ ਦੀ ਨੂੰ? ਹਾਂਜੀ ਮੈਂ ਮਿਲਣਾ ਚਾਹੁੰਦਾ। ਕਹਿੰਦੇ ਫਿਰ ਸਾਨੂੰ ਪੁੱਛ ਆਉਣ ਦੋ। ਲੜਕੀ ਨੂੰ ਜਾ ਕੇ ਪੁੱਛਿਆ, ਜੇਬ ਨਿਸ਼ਾਨ ਨੂੰ ਜਾ ਕੇ ਪੁੱਛਿਆ। ਕਹਿਣ ਲੱਗੇ ਤੈਨੂੰ ਕੋਈ ਮਿਲਣ ਵਾਸਤੇ ਆਇਆ? ਕਹਿਣ ਲੱਗੇ ਕੌਣ ਹੈ? ਕਹਿੰਦੇ ਕੋਈ ਸੂਫੀ ਸੰਤ ਹੈ, ਭਗਵੇ ਕੱਪੜਿਆਂ ਵਾਲਾ, ਕੋਈ ਲਿਬਾਸ ਫਕੀਰਾਂ ਵਾਲਾ ਹੈ, ਮਿਲਣ ਵਾਸਤੇ ਆਇਆ। ਕਹਿੰਦੇ ਜਾ ਕੇ ਉਹਨੂੰ ਪੁੱਛੋ ਵੀ ਕਿਉਂ ਮਿਲਣਾ ਚਾਹੁੰਦਾ। ਜਦੋਂ ਉਹਨੂੰ ਵਾਪਸ ਜਾ ਕੇ ਪੁੱਛਿਆ, ਕਹਿਣ ਲੱਗੇ ਫਕੀਰਾ ਉਸਦਾ ਜਵਾਬ ਹੈ ਬਈ ਤੂੰ ਕਿਉਂ ਮਿਲਣਾ ਚਾਹੁੰਦਾ? ਕਹਿਣ ਲੱਗਾ ਜਾ ਕੇ ਫਿਰ ਉਸਨੂੰ ਇਹ ਕਹੋ ਵੀ ਮੈਂ ਉਸਨੂੰ ਤਾਂ ਮਿਲਣਾ ਚਾਹੁੰਦਾ ਵੀ ਉਸਨੇ ਸ਼ੇਅਰ ਬੜਾ ਖੂਬਸੂਰਤ ਲਿਖਿਆ, ਜਿਸ ਨੇ ਇੰਨਾ ਸੋਹਣਾ ਸ਼ੇਅਰ ਲਿਖਿਆ ਉਹ ਆਪ ਕਿੰਨੀ ਖੂਬਸੂਰਤ ਹੋਏਗੀ, ਮੈਂ ਉਸਦੇ ਦਰਸ਼ਨ ਕਰਨੇ ਚਾਹੁੰਦਾ। ਕਹਿਣ ਲੱਗੇ ਇਹ ਗੱਲ ਆ ਕੇ ਜਦੋਂ ਇਸ ਨੂੰ ਦੱਸੀ ਜੇਬ ਨਿਸ਼ਾਨ ਨੂੰ, ਇਹ ਕਹਿਣ ਲੱਗੀ ਜਾਓ ਫਿਰ ਫਕੀਰ ਨੂੰ ਇੱਕ ਗੱਲ ਦਾ ਜਵਾਬ ਦੇ ਦੋ ਬਈ ਮੇਰੇ ਦਰਸ਼ਨ ਕਰਨੇ ਚਾਹੁੰਦਾ ਨਾ, ਇਸੇ ਸ਼ੇਅਰ ਦੇ ਵਿੱਚੋਂ ਦਰਸ਼ਨ ਕਰ। ਤੂੰ ਮੇਰੇ ਸਰੀਰ ਦੇ ਦਰਸ਼ਨ ਕਰਨਾ ਚਾਹੁੰਦਾ? ਸਰੀਰ ਤੇ ਮੇਰੇ ਦੇ ਦਰਸ਼ਨ ਨਾ ਕਰ, ਕਿਉਂਕਿ ਸਰੀਰ ਮੇਰੇ ਦਾ ਤੇ ਕੋਈ ਆਦ ਅੰਤ ਹੀ ਨੀ, ਵਜੂਦ ਹੀ ਨੀ, ਇਹ ਤੇ ਹੈ ਹੀ ਨੀ, ਤੇ ਮਿੱਟੀ ਦੀ ਮਡੋਲੀ ਹੈ, ਇਸਨੇ ਤੇ ਖਤਮ ਹੋ ਜਾਣਾ। ਜੇ ਉਹ ਮੇਰੇ ਦਰਸ਼ਨ ਕਰਨੇ ਚਾਹੁੰਦਾ ਤੇ ਮੇਰੇ ਦਰਸ਼ਨ ਇਸੇ ਸ਼ਹਿਰ ਦੇ ਵਿੱਚੋਂ ਹੋਣਗੇ। ਸ਼ਹਿਰ ਹੀ ਮੇਰਾ ਸਰੂਪ ਹੈ ਅਸਲੀ, ਕਿਉਂਕਿ ਮੇਰੀ ਆਤਮਾ ਦੀ ਪੁਕਾਰ ਹੈ, ਮੇਰੇ ਮਨ ਦੀ ਪੁਕਾਰ ਹੈ। ਇਹ ਜਾ ਕੇ ਸੰਤ ਨੂੰ ਗੱਲ ਦੱਸੀ, ਸੰਤ ਬੜਾ ਕਾਇਲ ਹੋਇਆ, ਕਹਿਣ ਲੱਗਿਆ ਵਾਕਿਆ
ਜਦੋਂ ਨੇ ਸ਼ੇਰ ਪੜਿਆ ਨਾ ਗਾਉ ਦੇ ਨਾਲ ਕਹਿਣ ਲੱਗਾ, ਵਾਕਿਆ ਤੇਰੀ ਬੜੀ ਪਵਿੱਤਰ ਆਤਮਾ, ਤੂੰ ਬੜੀ ਪਵਿੱਤਰ ਆਤਮਾ ਵਾਲੀ ਏ, ਤੇਰੇ ਦਰਸ਼ਨ ਹੁਣ ਮੈਨੂੰ ਸ਼ੇਰ ਵਿੱਚੋਂ ਹੋ ਰਹੇ ਨੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਕਿਤੇ ਅਸੀਂ ਗਾਉ ਨਾ ਵਿਚਾਰੀਏ, ਨਾ ਗੌਰ ਨਾਲ ਵਿਚਾਰੀਏ, ਅਸੀਂ ਤੇ ਵਿਚਾਰਿਆ ਹੀ ਨਹੀਂ, ਅਸੀਂ ਤੇ ਸਰੂਪਾਂ ਦੇ ਅੰਦਰ ਜੁੜੇ ਪਾਇਆ, ਸਰੂਪ ਨਜ਼ਰ ਆ ਜਾਏ, ਕੁਝ ਨਜ਼ਰ ਆ ਜਾਏ ਜਾਂ ਨਾ ਆਵੇ, ਆਵੇ ਜਾਂ ਨਾ ਆਵੇ। ਬਾਣੀ ਕੀ ਹੈ? ਬਾਣੀ ਹੈ ਗੁਰੂ ਅਕਾਲ ਪੁਰਖ ਦਾ ਰੂਪ, ਤੇ ਜਿਸ ਨੇ ਅਕਾਲ ਪੁਰਖ ਦੇ ਦਰਸ਼ਨ ਕਰਨੇ ਨੇ ਨਾ, ਉਹ ਬਾਣੀ ਦੇ ਵਿੱਚੋਂ ਦਰਸ਼ਨ ਕਰ ਸਕਦਾ, ਉਹ ਬਾਣੀ ਵਿੱਚੋਂ ਦਰਸ਼ਨ ਕਰ ਸਕਦਾ। ਬਾਣੀ ਨਿਰੰਕਾਰ ਦੀ ਐਸੀ ਹੈ, ਇਸ ਨੂੰ ਪੜ੍ਹਦੇ ਜਾਓ, ਇਸ ਦੇ ਵਿੱਚੋਂ ਰੱਬ ਦੇ ਦਰਸ਼ਨ, ਰੱਬ ਦੇ ਦਰਸ਼ਨ। ਕਈ ਵਾਰੀ ਨਹੀਂ ਨਾ ਪਤਾ ਲੱਗਦਾ, ਜੇ ਵਿਸਮਾਦ ਅਵਸਥਾ ਦੇ ਅੰਦਰ ਬਾਣੀ ਪੜ੍ਹਨੀ ਹੋਵੇ ਤੇ ਫਿਰ ਬਾਣੀ ਪੜ੍ਹੋ, ਕੁਦਰਤ ਦਿਸਾ, ਕੁਦਰਤ ਸੁਣੀਆਂ, ਕੁਦਰਤ ਪਹੋ ਭੁੱਖ ਸਾਰ, ਇਹ ਸਾਰੀ ਕੁਦਰਤ ਹੈ ਨਾ। ਅੰਮ੍ਰਿਤ ਵੇਲੇ ਉੱਠ ਕੇ ਕਿਤੇ ਰੱਬ ਦੇ ਦਰ ਦਾ ਨਜ਼ਾਰਾ ਵੇਖੋ ਤੇ ਉਦੋਂ ਫਿਰ ਸੁਤੇ ਸਿੱਧ ਰਸਨਾ ਚੋਂ ਇਹੀ ਉੱਚਰਦਾ, ਬਲਹਾਰੀ ਕੁਦਰਤ ਵਸਿਆ। ਸੂਰਜ ਉਗਦਾ ਹੋਵੇ, ਮਾੜੀਆਂ ਮਾੜੀਆਂ ਕਿਰਨਾਂ ਛੱਡਦਾ ਹੋਵੇ, ਆਕਾਸ਼ ਵਿੱਚ ਲਾਲੀ ਛਾ ਜਾਵੇ, ਚਾਰ ਚਫੇਰੇ ਪੰਛੀ ਕੁਰਲਾਟ ਪਾ ਦੇਣ, ਆਕਾਸ਼ ਦੀ ਜਿਹੜੀ ਰੌ ਹੈ ਚਮਕ ਉੱਠੇ, ਸੰਸਾਰ ਸੁਹਾਵਣਾ ਲੱਗੇ, ਉਦੋਂ ਫਿਰ ਇੱਕੋ ਹੀ ਗੱਲ ਵੀ ਬਲਹਾਰੀ ਕੁਦਰਤ ਵਸਿਆ। ਇਹ ਅਚਰਜ ਅਵਸਥਾ ਹੈ, ਇਸ ਕਰਕੇ ਬਾਣੀ ਰੱਬ ਦਾ ਰੂਪ ਹੈ, ਇਸ ਦੇ ਦਰਸ਼ਨ ਕਰਨੇ ਚਾਹੀਏ ਤੇ ਇਸੇ ਵਿੱਚੋਂ ਹੋ ਜਾਂਦੇ ਨੇ ਰੱਬ ਦੇ ਦੀਦਾਰ, ਨਿਰੰਕਾਰ ਦੇ ਦਰਸ਼ਨ। ਇਸ ਨੂੰ ਜੀ ਨਾਲ ਪੜ੍ਹੀਏ ਤਾਂ ਸਤਿਗੁਰ ਫਰਮਾਨ ਕਰਦੇ ਨੇ।

ਆਪਸ ਵਿੱਚ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦਾ ਬੜਾ ਪਿਆਰ ਬਣਿਆ ਹੋਇਆ ਸੀ। ਇੱਕ ਵਾਰੀ ਇਹ ਜੰਗਲ ਨੂੰ ਲੱਕੜਾਂ ਕਰਨ ਗਏ ਤੇ ਜਾਂਦਿਆਂ ਜਾਂਦਿਆਂ ਸੁਦਾਮੇ ਦੀ ਮਾਤਾ ਨੇ ਇਸ ਦੇ ਜੇਬ ਵਿੱਚ ਛੋਲਿਆਂ ਦੀ ਮੁੱਠ ਪਾ ਛੱਡੀ। ਰਾਤ ਪੈ ਗਈ, ਰਸਤਾ ਭੁੱਲ ਗਿਆ। ਦਰਖਤ ਉੱਤੇ ਦੋਵੇਂ ਜਣੇ ਬੈਠ ਗਏ। ਸੁਦਾਮੇ ਨੇ ਆਪਣੇ ਜੇਬ ਵਿੱਚੋਂ ਛੋਲੇ ਕੱਢ ਕੇ ਚਨਿਆਂ ਦੀ ਲੱਪ ਕੱਢ ਕੇ ਮੁੱਖ ਵਿੱਚ ਪਾਈ। ਆਖਣ ਲੱਗਾ, ਜੇ ਭਗਵਾਨ ਨੂੰ ਵੀ ਦਿੱਤੇ ਤਾਂ ਛੋਲੇ ਘੱਟ ਜਾਣੇ ਨੇ, ਇੱਕ ਦਾ ਵੀ ਪੇਟ ਨਹੀਂ ਭਰਨਾ ਜੇ ਦੋਵਾਂ ਨੇ ਮਿਲ ਕੇ ਅਸਾਂ ਵੰਡ ਲਏ। ਉਸਨੇ ਇਕੱਲੇ ਨੇ ਚਣੇ ਕੱਢ ਕੇ ਚਬਾਏ। ਰਾਤ ਦਾ ਟਾਈਮ ਸੀ, ਭਗਵਾਨ ਨੂੰ ਖੜਾਕ ਆਇਆ। ਪੁੱਛਣ ਲੱਗੇ, ਸੁਦਾਮਿਆ ਕੀ ਪਿਆ ਖਾਣੇ? ਆਖਣ ਲੱਗਾ, ਕੁਝ ਨਹੀਂ, ਐਵੇਂ ਤੁਹਾਨੂੰ ਵਹਿਮ ਹੈ, ਮੈਂ ਤੇ ਕੁਝ ਨਹੀਂ ਖਾ ਰਿਹਾ। ਜਦੋਂ ਦੂਜੀ ਵਾਰੀ ਉਹਨੇ ਹੱਥ ਪਾਇਆ ਤੇ ਮੂੰਹ ਵਿੱਚ ਛੋਲੇ ਚਬਾਏ, ਚਣੇ ਖਾਣ ਲੱਗਾ, ਭਗਵਾਨ ਨੂੰ ਫਿਰ ਆਵਾਜ਼ ਆਈ। ਸ੍ਰੀ ਕ੍ਰਿਸ਼ਨ ਜੀ ਬੋਲ ਪਏ, ਸੁਦਾਮਿਆ ਕੁਝ ਤੇ ਖਾ ਰਹੇ ਹੈ, ਕੁਝ ਖਾਣ ਦਾ ਖੜਾਕ ਆਇਆ ਹੈ। ਆਖੇ, ਨਹੀਂ, ਆ ਸਰਦੀ ਬਹੁਤ ਹੈ, ਦੰਦ ਦੰਦਾਂ ਨਾਲ ਵੱਜ ਰਹੇ ਨੇ, ਤੁਹਾਨੂੰ ਐਵੇਂ ਹੀ ਭੁਲੇਖਾ ਲੱਗਾ ਹੈ। ਜਦੋਂ ਤੀਜੀ ਵਾਰੀ ਖਾਧੀ ਨਾ ਤੇ ਭਗਵਾਨ ਸਮਝ ਗਏ ਇਹ ਲੁਕਾ ਕੇ ਖਾ ਰਿਹਾ ਹੈ। ਤਦ ਭਗਵਾਨ ਨੇ ਉੱਥੇ ਉਹਨੂੰ ਸਰਾਪ ਦੇ ਦਿੱਤਾ। ਆਖਣ ਲੱਗੇ, ਜਾ ਓਏ ਲੁਕ ਕੇ ਖਾਣ ਵਾਲਿਆ, ਤੇਰੇ ਘਰ ਵਿੱਚੋਂ ਕਦੀ ਦਰਦਰੀ ਨਹੀਂ ਜਾਏਗੀ, ਸਾਰੀ ਦੁਨੀਆਂ ਦੀ ਦਰਦਰੀ ਤੇਰੇ ਘਰ ਵਿੱਚ ਆ ਜਾਣੀ ਹੈ। ਜਿਹੜੇ ਵੰਡ ਕੇ ਖਾਂਦੇ ਨੇ ਰੱਬ ਉਹਨਾਂ ਨੂੰ ਬੜਾ ਕੁਝ ਹਿਸਾਬ ਨਾਲ ਦੇ ਦਿੰਦਾ, ਪਰ ਜਿਹੜੇ ਲੁਕਾ ਕੇ ਖਾਂਦੇ ਨੇ ਉਹਨਾਂ ਦੇ ਵਾਕਈ ਘਰ ਵਿੱਚ ਦਰਿਦਰੀ ਵੜਿਆ ਰਹਿੰਦਾ, ਕਦੀ ਉਹਨਾਂ ਦੀ ਪੂਰੀ ਨਹੀਂ ਪੈਂਦੀ। ਉੱਥੇ ਸਰਾਪ ਮਿਲਿਆ, ਸਰਾਪ ਦਾ ਮਾਰਿਆ ਹੋਇਆ ਸਾਰੀ ਗਰੀਬੀ ਇਸ ਦੇ ਘਰ ਵਿੱਚ ਆਈ ਹੈ। ਭਗਵਾਨ ਜੀ ਰਾਜੇ ਬਣ ਗਏ, ਦੁਆਰਕਾ ਨਗਰੀ ਆ ਗਏ। ਇਹ ਇੱਧਰ ਗਰੀਬ ਰਿਹਾ, ਲੋਕਾਂ ਨੂੰ ਕਹਿੰਦਾ ਫਿਰਦਾ ਸੁਦਾਮਾ, ਭਗਵਾਨ ਕ੍ਰਿਸ਼ਨ ਮੇਰਾ ਯਾਰ ਹੈ, ਮੇਰਾ ਦੋਸਤ ਹੈ। ਪਤਨੀ ਕਹਿ ਬੈਠੀ, ਦੋਸਤ ਹੈ ਤੇ ਕੁਝ ਜਾਂਦੇ ਕਿਉਂ ਨਹੀਂ? ਅੱਜ ਤੁਰ ਪਿਆ ਭਗਵਾਨ ਵੱਲ ਤੇ ਸੋਚਦਾ ਜਾ ਰਿਹਾ ਕਿਵੇਂ ਮੈਂ ਉਹਨੂੰ ਮਿਲਾਂਗਾ, ਹਾਂ ਤੇ ਬੜਾ ਗਰੀਬ, ਕਿਵੇਂ ਉਹ ਮੈਨੂੰ ਮਿਲਣਗੇ? ਸੋਚਦਾ ਜਾ ਰਿਹਾ ਤੇ ਭਗਵਾਨ ਨੂੰ ਜਦੋਂ ਪਤਾ ਲੱਗਾ ਬਈ ਸੁਦਾਮਾ ਆਇਆ ਬਾਹਰ, ਤੇ ਦੂਰੋਂ ਵੇਖ ਕੇ ਫਿਰ ਉਹਨੂੰ ਡੰਡੋਤ ਕਰਕੇ ਮੱਥਾ ਟੇਕਿਆ। ਕਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ।

ਗੁਰ ਬਿਨ ਘੋਰ ਅੰਧਾ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ।

0: ब्रह्मांड सच्चे तेरे लो सच्चे आकार सच्चे तेरे कने सब विचार सच्चा तेरा मन सच्चा दीवान सच्चा तेरा हुक्म सच्चा प्रमाण सच्चा तेरा कर्म सच्चा निशान सतगुण अकेला क्रोध सच्चे सतान सच्चे ससुर सच्चे तेरे सिर सच्चे साला सच्चे तेरे पुत्र सच्चे पातशाह नानक सच्चा सच जो मन जमे सो कज कज महला पहला
1: ਵੱਡਾ ਨਾਓ ਵੱਡੀ ਵਡਾਈ ਜਾ ਸੱਚ ਲਿਆਓ ਵੱਡੀ ਵਡਾਈ ਜਾ ਨਿਚਲ ਥਾਓ ਵੱਡੀ ਵਡਾਈ ਜਾਣੇ ਲਾਓ ਵੱਡੀ ਵਡਾਈ ਪੂਜੇ ਸਭਾਓ ਵੱਡੀ ਵਡਾਈ ਜਾ ਪੁੱਛਣਾ ਦਾਸ ਵੱਡੀ ਵਡਾਈ ਜਾ ਪਿਆ ਨਾਨਕ ਕਾਨਕ ਸ੍ਰੀ ਜਾਇ ਕੀਤਾ ਕਰਨਾ ਸਰਵਰ ਜਾਇ ਮੁਲਾ ਦੂਜਾ
2: ਜੇ ਸੱਚੇ ਕੀ ਹੈ ਕੋ ਫਿਰ ਸੱਚੇ ਕਾ ਵਿਸ਼ਵਾਸ ਗੁਨਾਹ ਕੋ ਸਮਾਇ ਲੈ ਗੁਨਾਹ ਕੀ ਤਰੇ ਬਣਾਸ ਇਕ ਨਾ ਪਾਣੇ ਗੱਲ ਇਕ ਨਾ ਮਾਰ ਲਾਸ ਦੇ ਪਿਆ ਹੋ ਜਾ ਪ੍ਰਜਾ

ਆਓ ਸਹਿਬ ਜਗਨ ਕਟੇ ਵਿਕਾਰ ਸਹਿਬ ਧਰਤੀ ਜੰਮੀ ਮਾਰ ਸਹਿਬ ਚਿੰਤਰੇ ਸਿਰਪਾਰ ਸਹਿਬ ਰਾਜਾ ਦਰਦਵਾਰ ਸਹਿਬ ਸੂਰੀ ਸਹਿਬ ਚੰਦ ਭੋਗ ਕਰੋੜੀ ਚੰਦਨੰਦ ਸਹਿਬ ਸਿੰਧੁ ਸੁਨਾਰ ਸਹਿਬ ਜਾਡਾਣੇ ਆਕਾਸ਼ ਸਹਿਬ ਜੋਤ ਮਾਮਲ ਸੂਰ ਸਹਿਬ ਜਾਵੇ ਜਾਵੇ ਸਲਿਆ ਪਾਵੇ ਕੇ ਸਿੱਧੇ ਨਾਨਕ ਨੇ ਪਾਉ ਨਿਰੰਕਾਰ ਸੱਚੇ ਖੱਲਾ ਪਹਿਲਾ ਨਾਨਕ ਨੇ ਪਾਉ ਨਿਰੰਕਾਰ ਹੋ ਕੇ ਤੇਰਾ ਅਮਰਵਾਦ ਕਿਤੇ ਕਣ ਕਹਾਣੀਆਂ ਕਿਤੇ ਵੇਦ ਵਿਚਾਰ

0: ਜਾਨ ਨਾ ਕਰੀ ਟੁੰਡਿਆ ਕਥਨਾ ਕਰਿਆ ਸਾ ਕਰਮ ਨੇ ਤਾਂ ਪਾਈਆ
1: ਹੋਰ ਹਿਕਮਤ ਹੁਕਮ ਅਖਬਾਰ ਪੌੜੀ ਨਦਰ ਭੇਜ।

0: ਜੰਮਿਆ ਹੋਵੇ ਚ ਮੂਆ ਹੋਵੇ ਦਿੱਤਾ ਹੋਵੇ ਚ ਲਿਆ ਹੋਵੇ ਚ ਖੱਟਿਆ ਹੋਵੇ ਚ ਗਿਆ ਹੋਵੇ ਸਜਿਆਰ ਕੂੜਿਆਰ ਹੋਵੇ ਚ ਪਾਪਨ ਵਿਚਾਰ ਹੋਵੇ ਚ ਨਰਕ ਸੁਰਗ ਤਾਰ ਹੋਵੇ ਚਸਿਆ ਵਿਚ ਰੋਵੈ ਹੋਵੇ ਚ ਪਰੀ ਹੋਵੇ ਦੋਵੈ ਹੋਵੇ ਜਾਤੀ ਜਿਨਸੀ ਕੋਵੈ
1: ਸਿਆਣਾ ਮੋਖ ਸਾਰ ਨਾ ਜਾਣਾ ਹੋ ਚ ਪਾਇਆ ਹੋਵੇ ਛਾ ਹੋਵੇ ਕਰਕਟ ਜਤੋ ਪਾਇਆ ਹੋਵੇ ਪੂਜੇ ਤਾਂ ਦਰ ਸੁਜੇ ਗਿਆਨ ਹੋਣਾ ਕਰਕਟ ਦੂਜਾ

0: ਸੁਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ
1: ਜਨ ਪਾ ਕੇ ਸੰਭਾਲੇ ਸੋਨਾ ਹੈ ਜਿਨ ਕਰ ਤੇ ਕਰਨਾ ਕੀਆ ਚਿੰਤਾ ਵਿਗਣੀ ਦਾ ਹੈ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਜਿਸ ਜੋ ਹਰੀ ਸਵਸਥ ਸੇ ਤਿਸ

조그마한 산울림에 빠진

ਵਾਰ ਸ੍ਰੀ ਭਗਤ ਜੀ ਕੇ ਪਾਤਸ਼ਾਹ ਦਸਵੇਂ ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲੈਣ ਧਿਆਇ ਫਿਰੰਗ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸੁਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈ ਆ ਜਿਸ ਡਿਠਾ ਸਭ ਦੁਖ ਜਾਇ ਤੇ ਬਹਾਦਰ ਸਿਮਰਿਆ ਘਰ ਨੂੰ ਨਿਦਿਆ ਵਿਧਾਈ ਸਭ ਥਾਈ ਹੋਈ ਸੁਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹਾਂ ਦੀ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਸੀ ਦਿੱਤੇ, ਬੰਦ ਬੰਦ ਕਟਾਏ, ਖੁਪਰੀਆਂ ਲਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸਾਨ ਸਵਾਸ

ਪ੍ਰਤ ਮਨ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਅਮ ਕਾ ਸਦਕਾ

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਨ ਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ।

ਪ੍ਰਭੂ ਦੀ ਸਰਵਸ਼ਕਤੀਮਾਨਤਾ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਪਰ ਐਸਾ ਕੇਵਲ ਖਿਆਲਾਂ ਵਿੱਚ ਹੀ ਨਹੀਂ ਕਰਦਾ, ਬਲਕਿ ਉਹ ਜਗਤ ਵਿੱਚ ਇਸ ਗੱਲ ਨੂੰ ਵਾਪਰਦੀ ਹੋਈ ਵੇਖਦਾ ਹੈ ਕਿ ਪ੍ਰਭੂ ਹਰ ਥਾਂ 'ਤੇ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ। ਸ੍ਰੀ ਗੁਰੂ ਕਲਗੀਧਰ ਜੀ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਫਰਮਾਨ ਕਰਦੇ ਨੇ, ਰੋਗਣ 'ਤੇ ਅਰਸੋਗਣ 'ਤੇ ਜਲ ਜੋਗਣ 'ਤੇ ਬਹੁ ਭਾਂਤ ਬਚਾਵੈ, ਸ਼ਤਰ ਅਨੇਕ ਚਲਾਵਤ ਗਾਵ, ਤਊ ਤਨ ਏਕ ਨਾ ਲਾਗਣ ਪਾਵੈ। ਭਾਵ ਪ੍ਰਭੂ ਆਪਣੇ ਸੇਵਕ ਦੀ ਰੋਗਾਂ ਤੋਂ, ਸੋਗਾਂ ਤੋਂ, ਸ਼ਤਰੂਆਂ ਤੋਂ, ਪਾਪਾਂ ਤੋਂ ਰੱਖਿਆ ਕਰਦਾ ਹੈ, ਇੱਥੋਂ ਤੱਕ ਕਿ ਜਨਮ ਤੋਂ ਵੀ ਪਹਿਲਾਂ ਦੀ ਹਾਲਤ ਵਿੱਚ ਸਦਾ ਆਪਣੇ ਸੇਵਕ ਲਈ ਰੱਖਿਆਵਾਨ ਹੁੰਦੇ ਹਨ। ਪ੍ਰਭੂ ਇਤਨਾ ਕੁ ਸਰਵਸ਼ਕਤੀਮਾਨ ਹੈ ਕਿ ਆਪਣੇ ਸੇਵਕ ਦੀ ਹਰ ਪ੍ਰਕਾਰ ਔਰ ਹਰ ਥਾਂ 'ਤੇ ਰੱਖਿਆ ਕਰਦਾ ਹੈ। ਗੁਰੂ ਕਿਰਪਾ ਕਰੇ ਇਹ ਖਿਆਲ ਸਾਡੇ ਹਿਰਦੇ ਵਿੱਚ ਵੀ ਵਸੇ ਅਤੇ ਅਸੀਂ ਇਸ ਖਿਆਲ ਨੂੰ ਮਾਣ ਸਕੀਏ ਕਿ ਪ੍ਰਭੂ ਰੋਗਣ 'ਤੇ, ਅਸੋਗਣ 'ਤੇ, ਜਲ ਜੋਗਣ 'ਤੇ ਬਹੁ ਭਾਂਤ ਬਚਾਵੈ।